ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंतर सुनंग बाहर सुनंग त्रिभवन सुन मसुनंग चौथे सुन जो नर जाने

0: ਸੋ ਸ਼ਬਦ ਕਾ ਕਹਾ ਵਾਸ ਕਥੀਅਲੇ, ਜਿਤ ਤਰਿਐ ਭਵ ਜਲ ਸੰਸਾਰੋ।
1: ਹੋਵੇ ਕਿਉ ਕਰ ਅਲਖ ਲਿਖਾਏ, ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਆਪਣੇ ਮਨ ਸਮਝਾਏ।

ਅਕਲ ਕਲਾ ਹੀ ਠੀਕ ਆ। ਨਵੇਂ ਪਾਠੀ ਅਕਾਲ ਕਰਨ ਲੱਗ ਪਏ ਆ, ਪਰ ਮਹਾਂਪੁਰਖਾਂ ਦੇ ਸਮੇਂ ਅਕਲ ਕਲਾ, ਇਹਦੇ ਅਰਥ ਅਕਲ ਕਲਾ ਆਪਣੀ ਅਕਲ ਦੀ ਕਲਾ ਸ਼ਕਤੀ ਦੇ ਨਾਲ ਉਹ ਪਰਮੇਸ਼ੁਰ ਸਾਰੇ ਸੰਸਾਰ ਦੀ ਸਿਰਜਣਾ ਕਰਦਾ, ਇਹ ਅਰਥ ਬਣਦਾ ਅਕਲ ਕਲਾ। ਇਹ ਪੁਰਾਤਨ ਪਾਠ ਸ਼ੁੱਧ ਹੀ ਹੈ।

ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸਾਜ ਬਿਨਾ ਸੂਚਾ ਕੋ ਨਾਹੀ ਨਾਨਕ ਅਕਤ ਕਹਾਣੀ ਕਿਤ ਬਿਦ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ

ਵੇਲਾਏ, ਨਾ ਕਿਛ ਬੀਜੇ ਨਾ ਉਗਵੈ, ਜੋ ਬਖਸੇ ਸੋ ਖਾਏ। ਅੰਬੈ ਸੇਤੀ ਅੰਬ ਰਲਿਆ, ਬਹੁੜ ਨਾ ਨਿਖਸਿਆ ਜਾਏ। ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾ ਆਏ। ਲੋਕ ਕੇ ਵੇਖੈ ਬੱਪੜਾ, ਜਿਸ ਨੋ ਸੋਜੀ ਨਾਹੇ। ਜਿਸ ਵੇਖਾਲੇ ਸੋ ਵੇਖੈ, ਜਿਸ ਵਸਿਆ ਮਨ ਮਾਹੇ। ਮਹੱਲਾ ਤੀਜਾ।

0: ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੁਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਿਦੀ
1: ਸਭ ਸੰਗਤ ਦੇ ਤੇ ਵਿਦਿਆਰਥੀ ਜਨਾਂ ਦੇ ਚਰਨਾਂ ਵਿੱਚ ਸਨ ਅੰਮ੍ਰਿਤ ਸਾਹਿਬ ਪ੍ਰੇਮ ਬੇਨਤੀ ਹੈ ਰਾਮ ਕਲੀ ਰਾਗ ਦੀਆਂ ਤਿੰਨ ਵਾਰਾਂ ਹਨ ਪਹਿਲੀ ਵਾਰ ਦਾ ਪਾਠ ਆਰੰਭ ਹੋਇਆ ਹੈ ਇਸ ਵਾਰ ਦੇ ਉੱਤੇ ਜਿਹੜੀ ਧੁਨ ਲਿਖੀ ਗਈ ਹੈ ਜੋਧ ਵੀਰੈ ਪੂਰ ਬਾਣੀ ਕੀ ਧੁਨੀ ਇਹ ਅੱਖਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਿਖਵਾਏ ਹਨ ਪਰ ਇਹ ਜਿਹੜੀ ਵਾਰ ਮਹੱਲੇ ਤੀਜੇ ਦੀ ਭਾਵ ਗੁਰੂ ਅਮਰਦਾਸ ਮਹਾਰਾਜ ਦੀ ਹੈ ਹਰ ਪੌੜੀ ਦੇ ਅਖੀਰ ਦੇ ਉੱਤੇ ਜਿਹੜਾ ਤੁਕਾਂਤ ਹੈ ਉਹਨੂੰ ਧਿਆਨ ਦੇ ਨਾਲ ਸਾਰੇ ਵੇਖਿਓ ਉਹ ਇਸ ਤਰ੍ਹਾਂ ਲਿਖਿਆ ਹੋਇਆ ਹੈ ਜਿਸ ਦੇ ਨਾਲ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਪੰਕਤੀ ਨਾਲ ਮੇਲ ਖਾਵੇ ਗੁਰਬਿਲਾਸ ਭਾਈ ਮਨੀ ਸਿੰਘ ਜੀ ਪਾਤਸ਼ਾਹੀ ਛੇਵੀਂ ਉਹਦੇ ਵਿੱਚ ਭਾਈ ਮਨੀ ਸਿੰਘ ਜੀ ਆਦਿ ਬੀੜ ਦੇ ਲਿਖਾਰੀ ਵੀ ਸਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਵੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਇੱਕ ਵਿਸ਼ੇਸ਼ ਪ੍ਰਸੰਗ ਲਿਖਿਆ ਜਿਸ ਦੇ ਵਿੱਚ ਇਹ ਧੁਨਾਂ ਕਿਵੇਂ ਚੜ੍ਹਾਈਆਂ ਗਈਆਂ ਨੌਂ ਧੁਨਾਂ ਫਿਰ ਉੱਥੇ ਇੱਕ ਵਿਸ਼ੇਸ਼ ਨੋਟ ਉਹਨਾਂ ਨੇ ਲਿਖਿਆ ਹੈ ਇਹ ਜਿਹੜੀ ਜੋਧ ਵੀਰਾ ਪੂਰ ਬਾਣੀ ਕੀ ਧੁਨੀ ਜੋਧ ਵੀਰਾ ਦੋ ਭਰਾ ਸਨ ਪੂਰ ਬਾਣੀ ਇਹਨਾਂ ਦੇ ਪਿਤਾ ਦਾ ਨਾਮ ਸੀ ਅਕਬਰ ਬਾਦਸ਼ਾਹ ਦੇ ਸਮੇਂ ਦੋਨੋਂ ਸੂਰਬੀਰ ਬਹਾਦਰ ਹੋਏ ਹਨ ਇਹਨਾਂ ਨੇ ਅਕਬਰ ਬਾਦਸ਼ਾਹ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ ਅਤੇ ਮੁਕਾਬਲਾ ਕਰਕੇ ਦੋ ਵਾਰ ਸ਼ਾਹੀ ਫੌਜਾਂ ਨੂੰ ਸਕਸ਼ਟ ਵੀ ਦਿੱਤੀ ਫਿਰ ਤੀਜੀ ਵਾਰ ਬਹੁਤੀ ਫੌਜ ਬਾਦਸ਼ਾਹ ਖੁਦ ਲੈ ਕੇ ਆਇਆ ਫਿਰ ਇਹਨਾਂ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਉਹ ਵਾਰ ਦਾ ਨਮੂਨਾ ਹੁਣ ਵੀ ਪੁਰਾਤਨ ਜਥੇਬੰਦੀਆਂ ਦਾਮੀ ਟਕਸਾਲ ਸੰਪਰਦਾ ਪਿੰਡਾਂ ਦੇ ਕੋਲ ਮੌਜੂਦ ਹੈ ਅਤੇ ਉਹ ਜਿਹੜੀ ਵਾਰ ਸੀ ਛੇ ਤੁਕੀ ਵਾਰ ਉਹਨਾਂ ਨੇ ਗਾਈ ਸੀ ਹੁਣ ਇਹ ਜੋ ਪੌੜੀਆਂ ਆ ਰਹੀਆਂ ਹਨ ਇਹਨਾਂ ਵਿੱਚ ਪੰਜ ਤੁਕਾਂ ਲਿਖੀਆਂ ਨੇ ਅਤੇ ਜਿਹੜੀ ਛੇਵੀਂ ਹੈ ਉਹਦਾ ਤੁਕਾਂਤ ਮਿਲਾ ਕੇ ਲਿਖਿਆ ਪਰ ਪੰਕਤੀ ਨਹੀਂ ਲਿਖੀ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇੱਕੀ ਪੌੜੀਆਂ ਨੇ ਹਰ ਪੌੜੀ ਦਾ ਤੁਕਾਂਤ ਇਸ ਪੰਕਤੀ ਦੇ ਨਾਲ ਮਿਲਦਾ ਜੁਲਦਾ ਲਿਖਿਆ ਗਿਆ ਹੈ ਅਤੇ ਗੁਰੂ ਮਹਾਰਾਜ ਨੇ ਆਪ ਇਹ ਸਾਰੇ ਸਿੱਖਾਂ ਨੂੰ ਹਦਾਇਤ ਵੀ ਕੀਤੀ। ਗੁਰਬਿਲਾਸ ਪਾਤਸ਼ਾਹ ਛੇਵੀਂ ਦੀ ਲਿਖਤ ਹੈ ਵੀ ਹਰ ਪੌੜੀ ਤੋਂ ਬਾਅਦ ਇਸ ਪੰਕਤੀ ਨੂੰ ਨਾਲ ਜੋੜ ਕੇ ਪੜ੍ਹਿਆ ਜਾਵੇ। ਜਿਤਨੀਆਂ ਵੀ ਪੁਰਾਤਨ ਸੰਸਥਾ ਨੇ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀ, ਜਿੰਨੇ ਪ੍ਰਾਚੀਨ ਵਿਦਵਾਨ ਵੀ ਹੋਏ ਨੇ, ਚਾਹੇ ਗੋਬਿੰਦ ਦਾਸ ਦੀ ਪ੍ਰਿਆ ਅਤੇ ਹੋਰ ਡਾਕਟਰ ਭਾਈ ਵੀਰ ਸਿੰਘ ਜੀ, ਕਰੀਬ ਕਰੀਬ ਸਾਰਿਆਂ ਨੇ ਹੀ ਇਸ ਗੱਲ ਨੂੰ ਪ੍ਰਵਾਨ ਕੀਤਾ ਅਤੇ ਨਾਲ ਲਿਖਿਆ ਵੀ ਹੈ ਵੀ ਇਸ ਪੰਕਤੀ ਨੂੰ ਹਰ ਪੌੜੀ ਦੇ ਤੁਕਾਮ ਦੇ ਨਾਲ ਮੇਲ ਕੇ ਪੜ੍ਹਿਆ ਜਾਣਾ ਚਾਹੀਦਾ। ਜਿਨ੍ਹਾਂ ਨੇ ਸੰਪਰਦਾ ਜਾਂ ਕਿਸੇ ਵਿਸ਼ੇਸ਼ ਪੰਥਕ ਜਥੇਬੰਦੀ ਤੋਂ ਸੰਥਿਆ ਕੀਤੀ ਹੋਵੇ, ਉਹਦੇ ਮਨ ਦੇ ਵਿੱਚ ਤਾਂ ਕੋਈ ਭੁਲੇਖਾ ਹੈ ਹੀ ਨਹੀਂ। ਪਰ ਜਿਹੜੇ ਆਪਣੇ ਆਪ ਹੀ ਕਹਿੰਦੇ ਸਹਿਜ ਪਾਠ ਕਰੋ, ਅਖੰਡ ਪਾਠ ਕਰੋ, ਸੰਥਿਆ ਕੋਈ ਲੈਣੀ ਨਹੀਂ, ਉਹਨਾਂ ਦੇ ਮਨ ਦੇ ਵਿੱਚ ਹੀ ਵੱਡਾ ਭੁਲੇਖਾ ਪਿਆ ਹੋਇਆ ਹੈ ਵੀ ਇਹ ਪੰਕਤੀ ਇੱਕ ਵਾਰ ਲਿਖੀ, ਇੱਕੋ ਵਾਰੀ ਪੜ੍ਹੋ, ਹਰ ਵਾਰੀ ਪੜ੍ਹਨ ਦੀ ਕੀ ਲੋੜ ਹੈ। ਪਰ ਜੇ ਚੰਗੇ ਉਸਤਾਦ ਤੋਂ ਸੰਥਿਆ ਲਈ ਹੋਵੇ ਫਿਰ ਇਹ ਸ਼ੰਕਾ ਨਹੀਂ ਸੀ ਉਤਪੰਨ ਹੋ ਸਕਦੀ। ਮੁੱਖ ਦੀ ਗੱਲ, ਜਿਹੜੇ ਕਵੀ ਜਨ ਨੇ, ਢਾਡੀ ਲੋਕ ਨੇ ਜਾਂ ਰਾਗੀ ਨੇ, ਤੁਸੀਂ ਉਹਨਾਂ ਨੂੰ ਵੀ ਪੁੱਛ ਕੇ ਦੇਖੋ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ ਉਹ ਸਾਈ ਦੀ ਪੰਕਤੀ ਨੂੰ ਵਾਰ ਵਾਰ ਗਾਉਂਦੇ ਨੇ, ਅਤੇ ਕਵੀਸ਼ਰ ਲੋਕ ਵੀ ਜਿਹੜੀ ਉਹਨਾਂ ਦੀ ਕਵਿਤਾ ਦੀ ਟੇਕ ਹੁੰਦੀ ਹੈ ਅਤੇ ਉਹਨੂੰ ਵਾਰ ਵਾਰ ਦੁਹਰਾਉਂਦੇ ਨੇ। ਢਾਡੀ ਵੀ ਜਦੋਂ ਵਾਰਾਂ ਗਾਉਂਦੇ ਨੇ ਅਤੇ ਜਿਹੜੀ ਉਹਦੀ ਸਿਧਾਂਤਕ ਕੋਈ ਟੇਕ ਰੱਖਦੇ ਨੇ ਉਹਨੂੰ ਵਾਰ ਵਾਰ ਹੀ ਗਾਉਂਦੇ ਨੇ। ਜਿੰਨੇ ਵਿਦਵਾਨ ਜਿਨ੍ਹਾਂ ਨੇ ਚੰਗੇ ਉਸਤਾਦ ਤੋਂ ਸੰਥਿਆ ਲਈ ਹੈ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਹੀ ਨਹੀਂ। ਪਰ ਜਿਹੜੇ ਆਪੇ ਬਣੇ ਨੇ ਨਵੇਂ ਵਿਦਵਾਨ, ਉਹ ਕਹਿੰਦੇ ਲਿਖੀ ਨਹੀਂ ਇਸ ਲਈ ਨਹੀਂ ਅਸੀਂ ਪੜ੍ਹਨੀ। ਪਰ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵਿਸ਼ੇਸ਼ ਵਿਚਾਰ ਇੱਥੇ ਆ ਕੇ ਵਿਦਿਆਰਥੀਆਂ ਨੂੰ ਸਰਵਣ ਕਰਵਾਉਂਦੇ ਸਨ ਵੀ ਇਹ ਪੰਕਤੀ ਹਰ ਪੌੜੀ ਦੇ ਤੁਕਾਮ ਦੇ ਨਾਲ ਮਿਲਾ ਕੇ ਪੜ੍ਹਨੀ ਹੈ, ਅਤੇ ਜੇ ਤੁਸੀਂ ਨਹੀਂ ਪੜ੍ਹੋਗੇ ਛੇ ਤੁਕਾਂ ਪੂਰੀਆਂ ਨਹੀਂ ਹੁੰਦੀਆਂ, ਪੰਜ ਹੀ ਰਹਿਣਗੀਆਂ। ਜਿਹੜੀ ਮੂਲਕ ਤੋਂ ਨਾ ਛੇ ਤੁਕੀ ਉਹ ਪੌੜੀ ਹੈ, ਇਸ ਵਾਸਤੇ ਜਾਂ ਤਾਂ ਛੇਵੀਂ ਨੂੰ ਲੱਭਣਾ ਪੈਣਾ ਜੇ ਤੁਸੀਂ ਨਹੀਂ ਪੜ੍ਹਨੀ, ਅਤੇ ਜੇ ਮੂਲਕ ਧੌਣ ਛੇ ਪੌੜੀਆਂ ਦੀ ਹੈ ਤਾਂ ਫਿਰ ਇਹਦੇ ਨਾਲ ਇਹ ਪੰਕਤੀ ਰਲਾ ਕੇ ਪੜ੍ਹਾਂਗੇ ਫਿਰ ਛੇ ਬਣਦੀਆਂ। ਇਸ ਬਾਰੇ ਕੋਈ ਸ਼ੰਕਾ ਕਰਨੀ ਕੋਈ ਬੇਬੁਨਿਆਦ ਹੈ, ਅਤੇ ਜਿਨ੍ਹਾਂ ਨੇ ਪੁਰਾਤਨ ਸੰਪਰਦਾਵਾਂ ਜਥੇਬੰਦੀਆਂ ਉਹ ਸਾਰੀਆਂ ਹੀ ਪੜ੍ਹਦੀਆਂ ਨੇ, ਅਤੇ ਕਈਆਂ ਨਵੀਆਂ ਨੂੰ ਸ਼ੰਕਾ ਪੈਣਾ ਕੁਦਰਤੀ ਗੱਲ ਹੈ। ਪਰ ਵਿਦਿਆਰਥੀ ਜਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਗੁਰੂ ਦੇ

ਬਾਹਰ ਲਾਈਵ ਪ੍ਰੋਗਰਾਮ ਸੁਣ ਰਹੇ ਹੋ ਉਹ ਇਸ ਵੱਲ ਹੀ ਧਿਆਨ ਦੇਣ ਕਿ ਇਸ ਪੌੜੀ ਨੂੰ ਹਰ ਪੌੜੀ ਦੇ ਦੁਕਾਨ ਦੇ ਨਾਲ ਮਿਲਾ ਕੇ ਪੜ੍ਹਨਾ ਹੈ, ਛੱਡਣਾ ਨਹੀਂ, ਅਤੇ ਤਾਂ ਹੀ ਇਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ। ਸੋ ਹੁਣ ਆਪਾਂ ਆਓ ਫਿਰ ਪਾਠ ਦੇ ਨਾਲ ਜੁੜ

ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਭਾਲ ਸੋ ਸਹੋ ਸਾਂਤ ਨਾ ਦੇਵਈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ।

ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਮਹੱਲਾ ਤੀਜਾ, ਕਿਉ ਕਰ ਇਹੋ ਮਨ ਮਾਰੀਐ, ਕਿਉ ਕਰ ਮ੍ਰਿਤਕ ਹੋਏ। ਕਹਿਆ

ਬਿਸਨ ਮਹੇਸ ਉਪਾਇਨ ਹੁਕਮ ਤਮਾਵਨ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਬੀਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ਼ ਲੈ ਹੈ ਸੱਚ ਸ਼ਬਦ ਸਮਾਈ ਵਾਹੁ ਵਾਹੁ ਸੱਚੇ ਪਾਤ ਸਾਹ ਤੂੰ ਸੱਚੀ ਨਾਈ ਸਰੋਕ ਮਹੱਲਾ ਤੀਜਾ ਮਨ ਕਾ ਝੂਠਾ

ਸੋ ਤਪਾ ਮੋਖ ਅੰਤਰ ਪਾਵੈ ਮਹੱਲਾ ਤੀਜਾ ਸੋ ਤਪਾ ਜੇ ਇਹ ਤਪ ਘਾਲੇ ਸਤਿਗੁਰ ਨੋ ਮਿਲੈ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਸਤਿਗੁਰ ਕੀ

0: ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਆਨੇਰ ਬਿਨਾਸਣ ਹੁਕਮੈ ਹੀ ਸਭ ਸਾਜੀਅਨ ਰਵਿਆ ਸਭ ਬਾਣ ਤ੍ਰਿਣ ਸਭ ਕਿਛੇ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ ਸਭ ਦੇ ਹੀ ਸੋਝੀ ਪਈ ਸੱਚੇ ਆਪ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਅਨ ਜਿਨ ਕੇ ਚਿੱਤ ਮਹਿ ਭਰਮ ਤਿਸ ਦੈ ਦਿੱਤੈ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾ ਕਾ ਭੁੱਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਅਨ ਜੇ ਪਰ ਘਰ ਭੋਜਨ ਕਰੇਨ ਉਦਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲਹਿਣ ਸਾਹੋ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ
1: ਇਹ ਜਿਹੜਾ ਪਾਠ ਹੁਣ ਆਇਆ ਤੁਸੀਂ ਸਰਵਣ ਕਰ ਲਿਆ ਅਭਿਆਗਤ ਆਮ ਕਰਕੇ ਇਹ ਪਾਠ ਅਭਿਆਗਤ ਸੁਣਿਆ ਜਾਂਦਾ ਹੈ ਵਧੇਰੇ ਪਰ ਇਹਨੂੰ ਅਭਿਆ ਫਿਰ ਥੋੜਾ ਵਿੱਚੋਂ ਛੱਡ ਕੇ ਜਗ੍ਹਾ ਗਤ ਅਭਿਆਗਤ ਥੋੜਾ ਰੁਕ ਕੇ ਅਭਿਆ ਤੋਂ ਬਾਅਦ ਗਤ ਇਸੇ ਤਰ੍ਹਾਂ ਵੱਖਰਾ ਵੱਖਰਾ ਪਾਠ ਕਰਨਾ ਹੈ ਜਿਵੇਂ ਕੀਤਾ ਗਿਆ ਇਹ ਜ਼ਰੂਰ ਧਿਆਨ ਰੱਖਣਾ ਹੈ ਬਹੁਤ ਵਾਰੀ ਇਹ ਪਾਠ ਸੁਣਨ ਨੂੰ ਅਭਿਆਗਤ ਹੀ ਮਿਲਦਾ ਹੈ ਪਰ ਇਹਨੂੰ ਅਭਿਆਗਤ ਪੜ੍ਹਨਾ ਹੈ ਜਿਵੇਂ ਕੀਤਾ ਗਿਆ ਹੈ ਹਾਂਜੀ
0: ਪੌੜੀ ਅੰਬਰ ਧਰਤ ਵਿਛੋੜਿਆ ਵਿੱਚ ਸੱਚਾ ਅਸਰਾਉ ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਰਹਿਣ ਆਇਰ ਮਾਹੇ ਅਨੰਤ ਹੈ ਕੂੜੀ ਆਵੈ ਜਾਏ ਭਾਣੇ ਚੱਲੈ ਆਪਣੇ ਬਹੁਤ ਹੀ ਲਹਿ ਸਜਾਏ ਰਹਿਣ ਆਇਰ ਮਹਿ ਸਭ ਕਿਛ ਹੈ ਕਰਮੀ ਪੱਲੈ ਪਾਏ ਨਾਨਕ ਨੌ ਨਿਧ ਪਾਈਐ ਜੇ ਚੱਲੈ ਤਿਸੈ ਰਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ਼ ਰਸਨਾ ਹਰ ਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਧੀ ਮਨਮੁਖ ਮੁਆ ਮਾਇਆ ਮੋਹ ਵਿਨਾਸ਼ ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵ

0: ਜੋ ਜਲ ਮਹਿ ਕਮਲ ਅਲਿਪਤੋ ਵਰਤੈ ਤਿਉ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੈ ਤਿਵ ਹਰ ਗੁਣਤਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੈ ਤਿਵ ਹਰ ਗੁਣਤਾਸ ਪੌੜੀ
1: ਸਭ ਕੋ ਤੇ ਵਿਸਰਾਮ ਠੀਕ ਹੈ ਹਾਂਜੀ
0: ਛਤਿਹ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਅਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੈ ਸਬਦ ਪਤੀਨੀ ਸਭ ਆਪੇ ਆਪ ਸਭ ਆਪੇ ਆਪ ਵਰਤਦਾ ਆਪੇ ਬਖਸ ਮਿਲਾਈ ਵਾਹ ਵਾਹ ਸੱਚੇ ਪਾਤ ਸਾਹ ਤੂੰ ਸੱਚੀ ਨਾਈ।

ਗੁਰ ਕੈ ਸ਼ਬਦ ਕਮਲ ਬਿਗਸਿਆ ਤਾ ਸੋਪਿਆ ਭਗਤ ਭੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਅੰਧਾਰ ਤਿਸ ਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੁਭਾਵੰਤੀ ਨਾਰ ਮਨਮੁਖ ਸੀਗਾਰ ਨਾ ਜਾਣਨੀ ਜਾਸਨ ਜਨਮ ਸਭਹਾਰ ਬਿਨ ਹਰ ਭਗਤੀ ਸੀਗਾਰ ਕਰਹਿ ਨਿਤ ਜੰਮਹਿ ਹੋਏ ਖੁਆਰ ਸਹਿ ਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ

ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁੱਖ ਸਹਾਹੇ ਨਾ ਓਏ ਦੁੱਖ ਸਹਾਹੇ ਨਾਨਕ ਗੁਰਮੁਖ ਉਭਰੇ ਸੱਚੈ ਸ਼ਬਦ ਸਮਾਹੇ।

ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵਹਿ ਨਿਜ ਘਰ ਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ ਵਾਹੋ ਵਾਹੋ ਸੱਚੇ ਪਾਤ ਸਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਚੁਨ ਕੱਚ ਮਹੱਲਾ ਤੀਜਾ

ਦੇ ਤਿਸ ਜਨ ਕਉ ਕਰਹੁ ਸਭ ਨਮਸਕਾਰ ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੁਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵਾਉ ਦੇਵਨਹਾਰ ਪੌੜੀ ਤੁਧ ਜੇ ਵਡਦਾਤਾ ਨਾਹੇ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥ ਹਉ ਹੋਮੈ ਜਾਈਐ ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ ਜਿਸ ਨੋ ਬਖਸੇ ਤਿਸ ਦੇ ਆਪ ਲਏ ਮਿਲਾਈਐ ਘਟ ਅੰਤਰ ਅੰਮ੍ਰਿਤ ਰਖਿਓਨ ਗੁਰਮੁਖ ਕਿਸੈ ਪਿਆਈ ਵਾਹੁ ਵਾਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਿਗੁਰ ਭਾਵੈ ਸੋ ਮਨ ਲੈਨ ਸੇਈ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੱਚੈ ਲਾਏ ਸੱਚ ਲੱਗੇ ਸਦਾ ਸੱਚ ਸੰਭਾਲੇਨ ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁੱਲ ਤਾਰੇਨ ਮਹੱਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਧੁਲਾ ਸਿੱਖ ਭੀ ਅੰਧੇ ਕਰਮ ਕਰੇਨ ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁੱਲ ਡੋਬੇਨ ਨਾਨਕ ਜਿਤ ਓਏ ਲਾਏ ਤਿਤ ਲੱਗੇ ਓਏ ਬਫੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸ੍ਰਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨਮੁਖ ਵੇਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਤਉ ਪੋਤੈ ਪੁੰਨ ਹੈ ਤਿਨ ਬਾਤ ਸਿਪੀਤੀ ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ ਵਾਹੁ ਵਾਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਘਰ ਦੇਵਨ ਜਾਹੇ ਇਸਤਰੀ ਪੁਰਖ

0: ਆਏ ਫੇਰੇ ਤਸਬੀ ਕਰੇ ਖੁਦਾਏ ਵੱਡੀ ਲਾਇਕ ਹੈ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਹੇ ਲੋਕ ਮੁਹਾਵ ਹੈ ਚਾੜੀ ਖਾਹੇ
1: ਚਾੜੀ

0: ਫਲ ਪਾਵੈ ਸੂਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਵੇਣ ਗੁਰ ਪੀਰੈ ਕੋ ਥਾਏ ਨਾ ਪਾਈ ਰਾਹ ਦਸਾਏ ਓਥੈ ਕੋ ਜਾਏ ਕਰਨੀ ਬਾਜ ਹੋ ਪਿਸਤ ਨਾ ਪਾਏ ਜੋ ਕੀ ਕਹਿ ਕਰ ਜੁਗਤ ਦਸਾਈ ਤਿਤ ਕਾਰਨ ਕੰਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿਥੈ ਕਿਥੈ ਸਿਰਜਣਹਾਰ ਜੇਤੇ ਜੀ ਤੇਤੇ ਵਾਟ ਆਊ ਚੀਰੀ ਆਈ ਢਿੱਲ ਨਾ ਕਾਊ ਏਥੈ ਜਾਣੈ ਸੋ ਜਾਏ ਸੰਜਾਣੈ ਹੋਰ ਫੱਕੜ ਹਿੰਦੂ ਮੁਸਲਮਾਨੈ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜ ਹੋ ਤਰੈ ਨਾ ਕੋਏ ਸੱਚੋ ਸੱਚ ਵਖਾਣੈ ਕੋਏ ਨਾਨਕ ਅੱਗੈ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦਿੜ ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਸਭਨਾ ਸਾਹਿਬ ਏਕ ਹੈ ਪੂਰੈ ਭਾਗ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰ ਹੈ ਨਾ ਸਤ ਮੂੰਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰ ਹੈ ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਸ਼ਾਵ ਹੈ ਦੁੱਖ ਸਹ ਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਓ ਚਰ ਹੈ ਘਾਹੋ ਚਰ ਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਹੋ ਚਰ ਹੈ ਜਿਸ ਹੱਥ ਸਿੱਧ ਦੇਵੈ ਜੇ ਕੋਈ ਜਿਸ ਹੱਥ ਸਿੱਧ ਦੇਵੈ ਜੇ ਸੋਈ ਜਿਸ ਨੋ ਦੇ ਤਿਸ ਆਏ ਮਿਲੈ ਨਾਨਕ ਤਾ ਕਉ ਮਿਲੈ ਵਡਾਈ ਜਿਸ ਘੱਟ ਭੀਤਰ ਸਬਦ ਰਵੈ ਸਭ ਘੱਟ ਮੇਰੇ ਹਉ ਸਭ ਘੱਟ ਮੇਰੇ ਹਉ ਸਭਨਾ ਅੰਦਰ ਜਿਸ ਹੈ ਖੁਆਈ ਤਿਸ ਕੌਣ ਕਹੈ ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਭੁਲਾਵੈ ਕੌਣ ਜਿਸ ਹੈ ਭੁਲਾਈ ਪੰਧ ਸਿਰ ਤਿਸ ਹੈ ਦਿਖਾਵੈ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਬੋਲੈ ਈਸਰ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਆਉ ਧੂਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੈ ਸੰਤਾਪ ਆਉ ਹੱਠ ਪੱਟਣ ਮਹਿ ਭਿਖਿਆ ਕਰੈ ਸੋ ਆਉ ਧੂਤੀ ਸੇਵ ਪੁਰ ਚੜੈ ਬੋਲੈ ਗੋਰਖ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਡ ਤਿਸ ਉਦਾਸੀ ਕਾ ਪੜੈ ਨਾ ਕੰਧ ਬੋਲੈ ਗੋਪੀ ਚੰਦ ਬੋਲੈ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ
1: ਜਿਹੜੇ ਪਾਠ ਪਿੱਛੇ ਆਏ ਸੀ ਦੋਨੇ ਸੋ ਅਵਧੂਤੀ ਪਾਠ ਆਪਾਂ ਕਰਦੇ ਹਾਂ ਭੁਲੇਖੇ ਨਾਲ ਅਵਧੂਤੀ ਪੜਿਆ ਗਿਆ ਅਵਧੂਤੀ ਦੋਨੇ ਥਾਵਾਂ ਤੇ ਇਸੇ ਤਰ੍ਹਾਂ ਬੋਲਣਾ
0: ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ ਸੁਪਨੈ ਬਿੰਦ ਨਾ ਦੇਈ ਝਰਨਾ ਤਿਸ ਪਾਖੰਡੀ ਜਰਾ ਨਾ ਮਰਨਾ ਬੋਲੈ ਚਰਪਟ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੋਪੈ ਥੰਮ ਅਹਿਨਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੈ ਭਰਥਰ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਕਿਉ ਮਰੈ ਕਿਉ ਮਰੈ ਮੰਦਾ ਕਿਉ ਜੀਵੈ ਜੁਗਤ ਕੰਨ ਪੜਾਏ ਕੰਨ ਪੜਾਏ ਕਿਆ ਖਾਜੈ ਭੁਗਤ
2: ਕੰਨ
0: ਕੰਨ ਪੜਾਏ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਉ ਕੌਣ ਸੁ ਅੱਖਰ ਜਿਤ ਰਹਿ ਹਿਆਉ ਧੂਪ ਛਾਵ ਜੇ ਸਾਮ ਕਰ ਸਹਿ ਤਾ ਨਾਨਕ ਆਖੈ ਗੁਰ ਕੋ ਕਹੈ ਛੇ ਵਰਤਾਰੇ ਵਰਤ ਹੈ ਭੂਤ ਨਾ ਵਰਤਾਰੇ ਵਰਤ ਹੈ ਪੂਤ ਨਾ ਸੰਸਾਰੀ ਨਾ ਅਵਧੂਤ ਨਿਰੰਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿਥ ਹੋ ਹਰ ਜਾਤਾ ਮਾਨਸ ਦੇਹ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਬਾਹਰ ਮੂਲ ਨਾ ਖੋਜੀਐ ਘਰ ਮਾਹੇ ਵਿਧਾਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿਨੀ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸਬਦੀ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਮੂਰਖ ਹੋਵੈ ਸੋ ਸੁਣੈ ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲੱਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਕਤ ਹੈ ਅਹੰਕਾਰੇ ਮਰਨਾ ਏਤ ਕਮਾਣੈ ਸਦਾ ਦੁੱਖ ਦੁੱਖ ਹੀ ਮਹਿ ਰਹਿਣਾ ਅਤ ਪਿਆਰਾ ਪਵੈ ਖੂਹ ਕਿਉਂ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਪਤੋ ਰਹਿਣਾ ਹਰ ਨਾਮ ਜਪੈ ਆਪ ਉਦਰੈ ਉਸ ਪਿੱਛੇ ਡੁੱਬਦੇ ਭੀ ਤਰਨਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੌਸਣ ਆਕੀਆ ਬਾਕੀ ਜਿਨਾ ਰਹੀ ਅਜਰਾ ਈਲ ਫਰੇਸਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰ ਪ੍ਰਸਾਦੀ ਸਾਹ ਲਾਹੀਐ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋ ਆਇਆ ਪਰਸਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ ਭਿਖਿਆ ਖਾਏ ਐਸੀ ਦਰਗ ਹੈ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੁੜ ਗਇਆ ਰੋਵੈ ਦਹਿ ਸਿਰ ਲੰਕ ਗਵਾ

ਅੰਧਾ ਜੋ ਕੀਆ ਕਰੇ ਸੁਜਾਖਾ ਹੋਏ, ਜਿਹਾ ਜਾਣੈ ਤੇਹੋ ਵਰਤੈ, ਜੇ ਸੌ ਆਖੈ ਕੋਏ, ਜਿੱਥੈ ਸੋ ਵਸਤ ਨਾ ਜਾਪਈ, ਆਪੇ ਵਰਤੋ ਜਾਣ, ਨਾਨਕ ਗਾਹਕ ਕਿਉ ਲਏ, ਸਕੈ ਨਾ ਵਸਤ ਪਛਾਣ, ਮਹੱਲਾ ਦੂਜਾ, ਸੋ ਕਿਉ ਅੰਧਾ ਆਖੀਐ, ਜੇ ਹੁਕਮ ਹੋ ਅੰਧਾ ਹੋਏ, ਨਾਨਕ ਹੁਕਮ ਨ ਬੁਝਈ, ਅੰਧਾ ਕਹੀਐ ਸੋਏ ਪੌੜੀ, ਕਾਇਆ ਅੰਦਰ ਗੜਕੋਟ ਹੈ, ਸਭ ਦੇਸ ਅੰਤਰ ਦੇਸਾ, ਆਪੇ ਤਾੜੀ ਲਾਈਅਨ, ਸਭ ਮਹਿ ਪਰਵੇਸਾ, ਆਪੇ ਸ੍ਰਿਸ਼ਟ ਸਾਜੀਅਨ, ਆਪੇ ਸ੍ਰਿਸ਼ਟ ਸਾਜੀਅਨ, ਆਪ ਗੁਪਤਰ ਖੇਸਾ, ਗੁਰਸੇਵਾ ਤੇ ਜਾਣਿਆ, ਸੱਚ ਪ੍ਰਗਟੀ ਏਸਾ, ਸਭ ਕਿਛ ਸੱਚੋ ਸੱਚ ਹੈ, ਗੁਰਸੋਜੀ ਪਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਸਰੋਕ ਮਹੱਲਾ ਪਹਿਲਾ, ਸਾਵਣ ਰਾਤ ਅਹਾੜ ਦੇਹ, ਕਾਮ ਕ੍ਰੋਧ ਦੁਇ ਖੇਤ, ਲੱਭ ਬੱਤਰ ਦਰੋਗ ਬੀਓ, ਹਾਲੀ ਰਾਹ ਕੁਹੇਤ, ਹਲ ਵਿਚਾਰ ਵਿਕਾਰ ਮਨ, ਹੁਕਮੀ ਖੱਟੇ ਖਾਏ, ਨਾਨਕ ਲੇਖੈ ਮੰਗਿਆ, ਆਉਤ ਜਣਿੰਦਾ ਜਾਏ, ਮਹੱਲਾ ਪਹਿਲਾ, ਭਉ ਭੁਏ ਪਵਿੱਤ ਪਾਣੀ, ਸੱਤ ਸੰਤੋਖ ਬਲੇਦ, ਹਲ ਹਲੀਮੀ ਹਾਲੀ ਚਿੱਤ, ਚੇਤਾ ਵੱਤਰ ਵਖਤ ਸੰਯੋਗ, ਨਾਉ ਬੀਜ ਬਖਸੀਸ ਬੋਹਲ, ਦੁਨੀਆਂ ਸਗਲ ਦਰੋਗ, ਨਾਨਕ ਨਦਰੀ ਕਰਮ ਹੋਏ, ਜਾਵਹਿ ਸਗਲ ਵਿਜੋਗ ਪੌੜੀ, ਮਨਮੁਖ ਮੋਹ ਗੁਬਾਰ ਹੈ, ਦੂਜੈ ਭਾਏ ਬੋਲੈ, ਦੂਜੈ ਭਾਏ ਸਦਾ ਦੁੱਖ ਹੈ, ਦੂਜੈ ਭਾਏ ਸਦਾ ਦੁੱਖ ਹੈ, ਨਿਤ ਨੀਰ ਵਿਰੁਲੈ, ਗੁਰਮੁਖ ਨਾਮ ਧਿਆਈਐ, ਮੱਥ ਤੱਤ ਕਢੋਲੈ, ਅੰਤਰ ਪ੍ਰਗਾਸ ਘੱਟ ਚਾਨਣਾ, ਹਰ ਲੱਦਾ ਟੋਲੈ, ਆਪੇ ਭਰਮ ਭੁਲਾਏ ਦਾ, ਕਿਛ ਕਹਿਣ ਨਾ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਸਲੋਕ ਮਹੱਲਾ ਦੂਜਾ, ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ, ਜਲ ਮਹਿ ਜੰਤ ਉਪਾਇਨ, ਤਿਨਾ ਪੇ ਰੋਜੀ ਦੇ, ਓਥੈ ਹੱਟ ਨਾ ਚੱਲਈ, ਨਾ

ਵਿੱਚ ਉਹ ਪਾਏ ਸਾਇਰਾ ਤਿਨਾ ਭੇ ਸਾਰ ਕਰੇ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਓ ਮਛਲੀ ਝੀਵਰ ਤਿਸਨਾ ਕਾਲ ਮਨੁਆ ਅੰਧ ਨਾ

ਜਨ ਸਾਚੇ ਸਦਾ ਸਦਾ ਜਿਨੀ ਹਾਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾ ਬੀਤਾ ਆਪੇ ਮੇਲ ਮਿਲਾਇਨ ਆਪੇ ਦੇਹ ਬੁਝਾਈ ਵਾਹ ਵਾਹ ਸੱਚੇ ਪਾਤ ਸਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪਿੰਜਾਇਆ ਕਤ ਉਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹੁ ਪੱਖ ਕਿਹੋ ਚੱਲੈ ਨਾਹੀ ਘੜੀ ਮੋਹਤ ਕਿਛ ਹੰਢੈ ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਘਾੜਤ ਤਿਸ

ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਮੇਲ ਮਿਲਾਏ ਦਾ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ।

0: ਅੰਦਰ ਸਭ ਕੋਈ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਮਹੱਲਾ ਤੀਜਾ, ਨਾ ਕਿਸ ਆਸਾ ਹੱਥ ਹੈ ਕਿ ਉਹ ਨਿਰਾਸਾ ਹੋਏ, ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ। ਪੌੜੀ
1: ਦਰਮਿਆਨੀ ਵਾਰ ਭੁਲਾਏ ਸੋਏ,
0: ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ। ਪੌੜੀ ਤ੍ਰਿਗ ਜੀਵਨ ਸੰਸਾਰ, ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ। ਨਿਹਚਲ ਇਹੋ ਧਨ ਸਾਸ ਸਾਸ ਆਰਾਧੇ, ਨਿਰਮਲ ਸੋਏ ਜਨ ਅੰਤਰ ਜਾਮੀ ਅਗਮ। ਰਸਨਾ ਏਕ ਭਨ ਰਵ ਰਹਿਆ ਸਰਬੱਤ, ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤ ਸਾਹ। ਤੂੰ ਸੱਚੀ ਨਾਈ, ਸਲੋਕ ਮਹੱਲਾ ਪਹਿਲਾ।

ਸਰਵਰ ਜੇ ਹੋਵੇ ਅਤ ਸਿਆਣਾ ਉਹ ਨਾ ਰਿਜਕ ਨਾ ਪਇਓ ਉਥੈ ਉਹ ਨਾ ਰਿਜਕ ਨਾ ਪਇਓ ਉਥੈ ਉਹ ਨਾ ਹੋਰੋ ਖਾਣਾ ਸੱਚ ਕਮਾਣੈ ਸੱਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿੰਨ ਕਹੋ ਸਤਿਗੁਰ ਮਿਲਿਆ ਜਿਨ੍ਹਾਂ ਤੁਰੇ ਪਇਆ ਪਰਵਾਣਾ ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਹ ਨਾਨਕ ਸੋਈ ਸੇਵੀਐ ਜਿਤ ਸੇਵਿਐ ਦੁਖ ਜਾਏ ਆਵ ਗੁਣ ਮੰਜਣ ਗੁਣ ਰਵਹੈ ਆਵ ਗੁਣ ਮੰਜਣ।

ਹੀ ਉਪਦੇਸ਼ ਦਾ ਗੁਰਮੁਖ ਪਤੀਆਈਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀਆਈਨ ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਏ ਲਾਈਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ

0: ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ
1: ਪ੍ਰਗਟਿਆ ਥੋੜਾ ਅਧਿਕ ਨਾਲ ਜੋੜ
0: ਪ੍ਰਗਟਿਆ ਸਲੋਕ ਮਹੱਲਾ ਪੰਜਵਾਂ।

ਕਰਦਾ ਅਨੰਦ ਬਿਨੋਦ ਕਿਛੂ ਨਾ ਜਾਣੀਆ ਸਰਬ ਧਾਰ ਸਮਰੱਥ ਹਉ ਤਿਸ ਕੁਰਬਾਣੀਆ ਗਾਇਆ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ।

ਮਹਾ ਜੋਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹਉ ਬਲਿਹਾਰੀ ਤਿੰਨ ਜੇ ਖਸਮੈ ਭਾਣਿਆ ਸਲੋਕ ਮਹੱਲਾ ਪੰਜਵਾਂ।

0: ਨਾਨਕ ਸੇ ਜਨ ਉਬਰੇ ਜੋ ਸਤਗੁਰ ਸਰਣ ਪਰੇ ਪੌੜੀ ਜੋ ਰਤੇ ਦੀਦਾਰ ਸਹੀ ਸਚ ਹਾਕ
1: ਪੂਰੀ ਲਾਮਦਾ ਸੇ।

0: ਥੋੜੀ
1: ਇੱਥੇ ਨਾ ਮੰਮੀ ਦੇ ਉੱਪਰ ਟਿੱਪੀ ਹੈ ਤਾਂ ਮਨੇਨ ਥੋੜਾ ਭਾਰਾ ਕਰਕੇ ਮਨੇਨ ਪਾਠ ਕਰਾਂਗੇ ਤਾਂ ਟਿੱਪੀ ਰਹਿ ਜਾਣੀ। ਮਨੇਨ ਹੁਕਮ ਮੰਨਣ ਦਾ ਵਾਚਕ, ਮਨੇਨ ਪਾਠ ਕਰਨਾ। ਹਾਂਜੀ
0: ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ।

0: ਸਾਰੇ ਪਾਠ ਆਵੇ ਹੈ ਇਸੇ ਤਰ੍ਹਾਂ ਹੀ ਕਰ ਲੈਣਾ।
1: ਸਲੋਕ ਮਹੱਲਾ ਪੰਜਵਾਂ। ਅੰਦਰੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੇ।
0: ਬਾਹਰ ਹੋ ਦੋਨੇ ਹਾਹੀ ਬੁਲਾ ਕੇ
1: ਅੰਦਰੋ ਅੰਨਾ ਬਾਹਰੋ
2: ਅੰਨਾ ਹੀ ਕਹਿਣਾ ਅੰਨਾ।
1: ਅੰਦਰੋ ਅੰਨਾ ਬਾਹਰੋ ਅੰਨਾ
2: ਇਹ ਵੀ ਅੰਨਾ ਹੀ ਦੋਵੇਂ
1: ਅੰਨਾ।

ਅੰਬ ਸਭ ਤਾਰੇ ਸਭਾ ਸ੍ਰਿਸ਼ਟ ਛੜਾਵੈ ਮਹੱਲਾ ਪੰਜਵਾ ਆਪ ਤਰਿਆ ਕੁਟਾਂਬ ਸਭ ਤਾਰੇ ਸਭਾ ਸ੍ਰਿਸ਼ਟ ਛੜਾਵੈ ਸਭਾ ਆਪ ਤਰਿਆ ਕੁਟਾਂਬ ਸਭ ਤਾਰੇ ਸਭਾ ਸ੍ਰਿਸ਼ਟ ਛੜਾਵੈ ਮਹੱਲਾ ਪੰਜਵਾ ਪੰਡ

0: ਨਾ ਪੋਹੈ ਅਗਨਈ ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ।
1: ਇੱਥੇ ਹੁਣ ਆਪਾਂ ਬ੍ਰੇਕ ਕਰ ਲੈਂਦੇ ਹਾਂ, ਆਪ ਜੀ ਜਲ ਪਾਣੀ ਵਰਤ ਕੇ ਫਿਰ ਹਾਜ਼ਰ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਪਣੀ ਜਗ੍ਹਾ ਤੇ ਬੈਠ ਕੇ ਪੋਥੀਆਂ ਪ੍ਰਕਾਸ਼ ਕਰ ਲਓ ਜੀ। ਬੱਚੇ ਜਿਹੜੇ ਚੀਕਾਂ ਮਾਰਦੇ ਫਿਰਦੇ, ਉਹਨਾਂ ਦੇ ਮਾਪਿਆਂ ਨੂੰ ਬੇਨਤੀ, ਕਿਰਪਾ ਕਰਕੇ ਜ਼ਰੂਰ ਇਹਨਾਂ ਨੂੰ ਸੰਭਾਲ ਲਓ ਜੀ। ਸੋ ਜਿਸ ਤਰ੍ਹਾਂ ਰੋਜ਼ਾਨਾ ਸੰਗਤਾਂ ਦੇ ਕੁਝ ਸਵਾਲ ਵੀ ਆਉਂਦੇ ਨੇ, ਆਪਾਂ ਫਿਰ ਉਹ ਇੱਕ ਇੱਕ ਕਰਕੇ ਉਹਨਾਂ ਦੇ ਆਂਸਰ ਵੀ, ਉਹਨਾਂ ਦੇ ਜਵਾਬ ਵੀ ਬਾਈ ਜੀ

ਸਿੱਖਿਆਰਥੀ, ਜਿਵੇਂ ਜਿਵੇਂ ਪਾਠ ਹੋ ਸਮਾਗਮ ਗੁਰਬਾਣੀ ਸੰਥਿਆ ਅੱਗੇ ਵੱਧ ਰਹੀ ਹੈ ਅਤੇ ਨਾਲ ਨਾਲ ਕੁਝ ਸਵਾਲ ਵੀ ਆਉਂਦੇ ਹਨ। ਪੰਜ ਗ੍ਰੰਥੀ ਦੇ ਸੰਬੰਧ ਵਿੱਚ ਸਵਾਲ ਆਇਆ ਹੈ ਵੀ ਇਸ ਦਾ ਨਾਮ ਪੰਜ ਗ੍ਰੰਥੀ ਕਿਉਂ ਆਖਿਆ ਜਾਂਦਾ ਹੈ ਜਾਂ ਕਿਉਂ ਰੱਖਿਆ ਗਿਆ ਹੈ। ਪਹਿਲੀ ਪਹਿਲ, ਜਦੋਂ ਆਪਾਂ ਇਤਿਹਾਸ ਦੀ ਖੋਜ ਕਰਦੇ ਹਾਂ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੇ ਆਮ ਗੁਰਸਿੱਖਾਂ ਦੇ ਵਾਸਤੇ ਕੁਝ ਵਿਸ਼ੇਸ਼ ਬਾਣੀਆਂ ਦੀਆਂ ਪੋਥੀਆਂ ਤਿਆਰ ਕੀਤੀਆਂ ਸਨ। ਪੰਜ ਗ੍ਰੰਥੀ ਵੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜੋ ਦੌਮੀ ਬੀੜ ਦੇ ਲਖਾਰੀ ਵੀ ਸਨ, ਉਹਨਾਂ ਨੇ ਚੋਣਵੀਆਂ ਬਾਣੀਆਂ ਉਸ ਪੋਥੀ ਵਿੱਚ ਲਿਖੀਆਂ। ਪਹਿਲੇ ਪਹਿਲ ਉਹਨਾਂ ਦੀ ਗਿਣਤੀ ਪੰਜ ਹੀ ਸੀ, ਫਿਰ ਹੌਲੀ ਹੌਲੀ ਹੋਰ ਬਾਣੀਆਂ ਸ਼ਾਮਿਲ ਹੁੰਦੀਆਂ ਗਈਆਂ, ਪਰ ਉਹਦਾ ਨਾਮ ਹੁਣ ਤੱਕ ਉਹੀ ਲਿਖਿਆ ਅਤੇ ਚੱਲਿਆ ਆ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਜਦੋਂ ਆਪਾਂ ਗੁਰਬਾਣੀ ਦੇ ਗੁਟਕਿਆਂ ਦੀ ਗੱਲ ਵੀ ਕਰਦੇ ਹਾਂ, ਕੁਝ ਅਜਿਹੇ ਗੁਟਕੇ ਵੀ ਹਨ ਵੱਖੋ ਵੱਖਰੀਆਂ ਸੰਸਥਾਵਾਂ ਵੱਲੋਂ ਛਾਪੇ ਜਾਂਦੇ ਨੇ। ਕੁਝ ਗੁਟਕਿਆਂ ਵਿੱਚ ਨਿਤਨੇਮ ਸੱਤ ਬਾਣੀਆਂ ਲਿਖੀਆਂ ਹੋਈਆਂ, ਕਈਆਂ ਵਿੱਚ ਕੁਛ ਵਧੀਕ ਬਾਣੀਆਂ ਵੀ ਲਿਖੀਆਂ ਗਈਆਂ ਨੇ। ਸੁੰਦਰ ਗੁਟਕਾ ਜਿਸ ਦੇ ਵਿੱਚ ਵਧੇਰੇ ਬਾਣੀ ਜਾਂ ਬਾਣੀਆਂ ਲਿਖੀਆਂ ਹਨ, ਉਹਨਾਂ ਦੇ ਵਿੱਚ ਵੀ ਇਕਸਾਰਤਾ ਨਹੀਂ ਹੈ। ਕਿਉਂ? ਵਿਦਵਾਨ ਅਤੇ ਜਾਂ ਲਿਖਾਰੀ ਉਹ ਆਪੋ ਆਪਣੀ ਮਰਜ਼ੀ ਨਾਲ ਕੋਈ ਬਾਣੀਆਂ ਘੱਟ ਕੋਈ ਵੱਧ ਉਹਦੇ ਵਿੱਚ ਲਿਖੀ ਜਾਂਦਾ ਨਾ ਉਹੀ ਰਹਿੰਦਾ। ਨੰਬਰ 2 'ਤੇ ਦਸ ਗ੍ਰੰਥੀ ਬਾਰੇ ਵੀ ਇਹੀ ਵਿਚਾਰ ਆਈ ਹੈ। ਦਸ ਗ੍ਰੰਥੀ ਤੋਂ ਭਾਵ ਹੈ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਚੋਣਵੀਆਂ ਬਾਣੀਆਂ ਜਿਸ ਪੋਥੀ ਵਿੱਚ ਲਿਖੀਆਂ ਗਈਆਂ ਉਸ ਨੂੰ ਦਸ ਗ੍ਰੰਥੀ ਆਖਿਆ ਜਾਂਦਾ। ਪਹਿਲਾਂ ਉਹਨਾਂ ਦੀ ਗਿਣਤੀ ਵੀ ਦਸ ਦੇ ਕਰੀਬ ਹੀ ਰੱਖੀ ਗਈ ਸੀ, ਫਿਰ ਕੁਝ ਸਮੇਂ ਸਮੇਂ ਅਨੁਸਾਰ ਲਿਖਾਰੀ ਬਦਲਦੇ ਗਏ, ਫਿਰ ਉਹਨਾਂ ਨੇ ਨਾ ਉਹੀ ਰੱਖਿਆ ਪਰ ਬਾਣੀਆਂ ਉਹਦੇ ਵਿੱਚ ਹੋਰ ਵੀ ਲਿਖ ਦਿੱਤੀਆਂ। ਇਸ ਵਾਸਤੇ ਇਹਦੇ ਬਾਰੇ ਕੋਈ ਸ਼ੰਕਾ ਨਹੀਂ ਕਰਨੀ, ਇਹ ਲਿਖਾਰੀਆਂ ਤੋਂ ਹੀ ਇਹ ਸਾਰਾ ਕੁਝ ਲਿਖਣ ਦੇ ਵਿੱਚ ਵਾਧਾ ਘਾਟਾ ਹੋਇਆ, ਹੁਣ ਵੀ ਹੋ ਰਿਹਾ, ਇਹ ਨਹੀਂ ਹੈ ਵੀ ਉਦੋਂ ਹੋਇਆ। ਲਿਖਾਰੀ ਆਪਣੀ ਮਰਜ਼ੀ ਅਨੁਸਾਰ ਗੁਟਕਿਆਂ ਵਿੱਚ ਵੀ ਪੋਥੀਆਂ ਵਿੱਚ ਵੀ ਬਾਣੀਆਂ ਵੱਧ ਘੱਟ ਲਿਖਦੇ ਰਹੇ ਅਤੇ ਲਿਖ ਵੀ ਰਹੇ ਨੇ, ਪਰ ਜਿਹੜਾ ਨਾਮ ਪਹਿਲਾਂ ਰੱਖਿਆ ਗਿਆ ਨਾ ਨਹੀਂ ਬਦਲਿਆ ਗਿਆ। ਇਸ ਵਾਸਤੇ ਇੰਨਾ ਕੀ ਜਵਾਬ ਦਿੱਤਾ ਜਾ ਸਕਦਾ ਸੀ। ਹੁਣ ਆਪਾਂ ਪਾਠ ਨਾਲ ਜੁੜੀਏ, ਕਿਉਂਕਿ ਪਾਠ ਵੀ ਜ਼ਰੂਰੀ ਹੈ।

0: ਬਾਕੀ ਹੋਰ ਸਵਾਲ ਆਉਣਗੇ ਉਹਨਾਂ ਦੇ ਬਾਰੇ ਫਿਰ ਆਪਾਂ ਵਿਚਾਰ ਕਰ ਲਵਾਂਗੇ। ਹੁਣ ਆਪਾਂ ਪਾਠ ਨਾਲ ਜੁੜੀਏ। ਹਾਂਜੀ,
1: ਅੰਗ 961 ਤੋਂ 961 ਤੋਂ ਹੁਣ ਸੰਥਿਆ ਅੱਗੇ ਪ੍ਰਾਰੰਭ ਹੋਣੀ ਹੈ। ਸਲੋਕ ਮਹੱਲਾ ਪੰਜਵਾਂ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਇੱਥੋਂ ਹੁਣ ਪਾਠ ਪ੍ਰਾਰੰਭ ਹੋ ਰਿਹਾ ਹੈ ਜੀ।

ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾ ਭਾਵ ਸੁਹਾਵੇ ਜਾਂ ਤਉ ਸਥਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ ਜੀਓ ਪਇਆ ਤਉ ਚਰ ਸਰਣੀ ਜੀਓ ਪਇਆ ਤਉ ਸਰਣੀ ਪੌੜੀ।

ਮਝੂਣਾ ਗੁਰ ਸੱਜਣ ਜਿਉ ਧਰਾਇਆ ਦੇਹ ਚੰਦੜੀ ਊਣ ਮਝੂਣਾ ਦੇਹ ਚੰਦੜੀ ਊਣ ਮਝੂਣਾ ਗੁਰ ਸੱਜਣ ਜਿਉ ਧਰਾਇਆ ਹੱਬੇ ਸੁਖ ਸੁਹੇਲੜਾ ਸੁੱਤਾ।

ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ ਕਾਰਨ ਕਰਨ ਕਰੀਮ ਕੁਦਰਤ ਤੇਰੀਐ ਸਲੋਕ ਮਹੱਲਾ ਪੰਜਵਾਂ।

ਹੱਠ ਮੰਝਾਹੂ ਮੈਂ ਮਾਨਕ ਲੱਦਾ ਮੁੱਲ ਨਾ ਕੀਤਾ ਮੈਂ ਕੂ ਸਤਿਗੁਰ ਦਿੱਤਾ ਢੂੰਡ ਮੰਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਆਨ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆਜ ਆ ਗੰਜਤ ਪਾਗਾ ਜਿਸ ਹੈ ਧਿਆਇਆ ਪਾਰ ਬ੍ਰਹਮ ਸੋ ਕਾਲ ਮਹਿਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰ ਨੈ ਜਿਸ ਏਵੜ ਭਾਗਾ ਸਲੋਕ ਮਹੱਲਾ ਪੰਜਵਾ ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੈ ਬਹੁ ਫੇਰ ਫਿਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੈ ਵਿਰਲਾ।

ਸਭ ਕਿਛ ਜਾਣਲਾ ਸਭ ਕਿਛ ਤੇਰਾ ਸਭ ਕਿਛ ਤੇਰਾ ਬਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾ ਛਤੜੇ ਬਾ ਜਾਲ ਸੋਹਣ ਵਿੱਚ ਵਾਪਾਰੀਏ ਛਤੜੇ ਬਾ ਜਾਲ ਸੋਹਣ ਵਿੱਚ ਵਪਾਰੀਏ ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਹਮ ਕਿਸ ਹੂ ਕੇ ਨਾਹੇ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਾਉ ਕਿਉ।

0: ਸੇਵਾ ਕਰੀ ਤੁਸਾੜੀਆ ਮੈਂ ਦੱਸਿਆ ਹੋ ਮਿੱਤਾ ਕੁਰਬਾਣੀ ਮੰਝਾ ਵਾਰਨੈ ਬਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣਹੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸਾ ਹੈ ਗਾਹੇ ਧਰਤੀ ਭਾਰ ਨਾ ਵਿਆਪਈ ਓਨ ਕਉ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਖ ਕਉ ਮੋਹ ਲੀ ਲਾਏ ਸੰਗ ਕੋ ਸੰਗੀ ਬੈਸਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਿਵਾਰ ਆਪ ਏਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ ਧਨ ਸੋ ਤੇਰੇ ਭਗਤ ਜਿਨੀ ਸੱਜ ਤੂੰ ਡਿੱਠਾ ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਹੈ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਉ ਰੰਗ ਲਾਏ ਔਗਣ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਓਨ ਫਿਰ ਜੋਨ ਨਾ ਪਾਏ ਆਂਧ ਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ ਮਿਲਾਇਨ ਰੱਖੇ ਗਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਭੀ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਨ ਤ੍ਰਿਣ ਤ੍ਰਿਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਥੱਟਿਐ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਇਹ ਰਾਏ ਬਲਵੰਡ ਤੇ ਸੱਤਾਂ ਗੁਰੂ ਘਰ ਦੇ ਰਬਾਬੀ ਸਨ ਇਹਨਾਂ ਨੇ ਆਪਣੀ ਧੀ ਦਾ ਬੇਟੀ ਦਾ ਵਿਆਹ ਕਰਨਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਇੱਕ ਦਿਨ ਦੀ ਜਿੰਨੀ ਵੀ ਭੇਟਾ ਦਰਬਾਰ ਵਿੱਚ ਆਉਂਦੀ ਹੈ ਉਹ ਸਾਨੂੰ ਦੇ ਦਿਓ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਚਲੋ ਗੁਰੂ ਘਰ ਦੇ ਕੀਰਤਨੀ ਹਨ ਵੀ ਤੁਹਾਨੂੰ ਸਾਰੀ ਭੇਟਾ ਮਿਲ ਜਾਵੇਗੀ ਕੁਦਰਤ ਦੀ ਐਸੀ ਖੇਡ ਵਰਤੀ ਮੋਲੇ ਤਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਗੜੇ ਵੀ ਪੈਣ ਲੱਗ ਪਏ ਉਸ ਦਿਨ ਸੰਗਤ ਨਾ ਆਈ ਸਿਰਫ ਇੱਕ ਸਿੱਖ ਨੇ ਆ ਕੇ ਪੰਜ ਪੈਸੇ ਭੇਟਾ ਕੀਤੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਇੱਕ ਦਿਨ ਦੀ ਭੇਟਾ ਮੰਗੀ ਸੀ ਅਤੇ ਹੁਣ ਪੰਜ ਪੈਸੇ ਸਿੱਖ ਨੇ ਚੜ੍ਹਾਏ ਨੇ ਇਹ ਤੁਸੀਂ ਲੈ ਲਓ ਤੁਸੀਂ ਹੀ ਆਖਿਆ ਸੀ ਸਾਨੂੰ ਇੱਕ ਦਿਨ ਦੀ ਸਾਰੀ ਭੇਟਾ ਚੜ੍ਹਾਵਾ ਸਾਨੂੰ ਦੇ ਦਿਓ ਇਸ ਗੱਲ 'ਤੇ ਇਹ ਨਾਰਾਜ਼ ਹੋ ਗਏ ਖਿੱਚ ਗਏ ਅਤੇ ਬੁਰਾ ਭਲਾ ਵੀ ਆਖਣਾ ਸ਼ੁਰੂ ਕਰ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਚ ਸੁਣਦੇ ਰਹੇ ਫਿਰ ਇੱਥੇ ਬਸ ਨਹੀਂ ਇਹਨਾਂ ਨੇ ਪਹਿਲੇ ਵੱਡੇ ਸਤਿਗੁਰੂ ਸਾਹਿਬਾਨ ਦੀ ਵੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਆਖੀਰ ਗੁਰੂ ਨਾਨਕ ਸਾਹਿਬ ਤੱਕ ਪਹੁੰਚ ਗਏ। ਕਹਿਣ ਲੱਗੇ ਜੇ ਮਰਦਾਨਾ ਕੀਰਤਨ ਨਾ ਕਰਦਾ ਗੁਰੂ ਨਾਨਕ ਸਾਹਿਬ ਨੂੰ ਕਿਸ ਨੇ ਜਾਣਨਾ ਸੀ, ਕਿਹਨੇ ਮੰਨਣਾ ਸੀ। ਇੱਥੋਂ ਤੱਕ ਇਹਨਾਂ ਨੇ ਕਹਿ ਦਿੱਤਾ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਸੁਤੀ ਬਚਨ ਕਰ ਦਿੱਤਾ ਵੀ ਤੁਸੀਂ ਫਿੱਟ ਗਏ ਹੋ। ਗੁਰੂ ਕਾ ਧਾਨ ਪੂਜਾ ਦਾ ਧਾਨ ਖਾ ਕੇ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਤੁਸੀਂ ਗੁਰੂ ਕੀ ਨਿੰਦਿਆ ਕਰਦੇ ਹੋ, ਜਿਸ ਗੁਰੂ ਦਾ ਦਿੱਤਾ ਖਾਂਦੇ ਹੋ ਉਸੇ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਕਰਨ ਲੱਗ ਪਏ ਹੋ, ਤੁਸੀਂ ਤਾਂ ਫਿੱਟ ਗਏ ਹੋ। ਇਹ ਬਚਨ ਕਹਿਣ ਦੀ ਦੇਰ ਸੀ, ਫਿਰ ਇਹਨਾਂ ਨੂੰ ਕੋੜ ਹੋ ਗਿਆ। ਕੋੜ ਹੋਣ ਤੋਂ ਬਾਅਦ ਦਰ ਦਰ ਭਟਕਦੇ ਰਹੇ। ਕਿਸੇ ਵੀ ਇੱਕ ਸਿੱਖ ਨੇ ਵੀ ਇਹਨਾਂ ਦੀ ਕੋਈ ਗੱਲ ਕੋਈ ਫਰਿਆਦ ਨਾ ਸੁਣੀ। ਫਿਰ ਲਾਹੌਰ ਦੇ ਵਿੱਚ ਗਏ, ਉੱਥੇ ਭਾਈ ਲੱਦਾ ਜੀ ਪਰਉਪਕਾਰੀ ਨਾਮ ਦੇ ਨਾਲ ਗੁਰਸਿੱਖ ਰਹਿੰਦੇ ਸਨ। ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਗੁਰੂ ਦੇ ਪਰਉਪਕਾਰੀ ਸਿੱਖ ਹੋ, ਸਾਨੂੰ ਬਖਸ਼ਾ ਦਿਓ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਹਿਲਾਂ ਹੀ ਬਚਨ ਕਹਿ ਦਿੱਤਾ ਸੀ, ਜਿਹੜਾ ਇਹਨਾਂ ਦੀ ਕੋਈ ਸਿਫਾਰਿਸ਼ ਕਰੇਗਾ ਅਤੇ ਉਹਦਾ ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹਾਇਆ ਜਾਵੇਗਾ। ਭਾਈ ਲੱਦਾ ਪਰਉਪਕਾਰੀ ਸਿੱਖ ਜਦੋਂ ਉਸਦੇ ਪਾਸ ਗਏ, ਪਹਿਲਾਂ ਤਾਂ ਉਸਨੇ ਵੀ ਦਰਵਾਜ਼ੇ ਬੰਦ ਕਰ ਲਏ ਵੀ ਗੁਰੂ ਦੇ ਫਟਕਾਰੇ ਹੋਏ ਨੇ, ਹੁਣ ਮੈਂ ਇਹਨਾਂ ਦੇ ਮੱਥੇ ਨਹੀਂ ਲੱਗਣਾ। ਫਿਰ ਇਹਨਾਂ ਨੇ ਉਸ ਸਿੱਖ ਦੇ ਦਰ 'ਤੇ ਬੈਠ ਕੇ ਲਗਾਤਾਰ ਫਰਿਆਦਾਂ ਕੀਤੀਆਂ, ਪੁਕਾਰਾਂ ਕੀਤੀਆਂ। ਗੁਰੂ ਦੇ ਸਿੱਖ ਪਰਉਪਕਾਰੀ ਹੁੰਦੇ ਨੇ, ਤੂੰ ਸਾਡੇ 'ਤੇ ਕਿਰਪਾ ਕਰ। ਫਿਰ ਭਾਈ ਲੱਦਾ ਜੀ ਦੇ ਮਨ ਵਿੱਚ ਦਇਆ ਆ ਗਈ, ਸੋਚਿਆ ਗੁਰੂ ਦਾ ਬਚਨ ਸੀ, ਜਿਸਨੇ ਇਹਨਾਂ ਦੀ ਸਿਫਾਰਿਸ਼ ਕੀਤੀ ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹਾਇਆ ਜਾਵੇਗਾ। ਅਤੇ ਭਾਈ ਸਾਹਿਬ ਆਪ ਹੀ ਆਪਦਾ ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਢੋਲ ਵੱਜ ਰਿਹਾ ਹੈ, ਰੌਲਾ ਪੈ ਰਿਹਾ ਹੈ, ਕੌਣ ਆ ਰਿਹਾ ਹੈ। ਤਾਂ ਸਿੱਖਾਂ ਨੇ ਪਤਾ ਕੀਤਾ, ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ, ਭਾਈ ਲੱਦਾ ਜੀ ਪਰਉਪਕਾਰੀ ਗੁਰੂ ਦੇ ਸਿੱਖ ਆ ਰਹੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਆਏ ਅਤੇ ਕਹਿਣ ਲੱਗੇ, ਭਾਈ ਲੱਦਾ ਜੀ ਤੁਸੀਂ ਤਾਂ ਆ ਕੇ ਉਂਝ ਬੇਨਤੀ ਕਰ ਦਿੰਦੇ, ਅਸੀਂ ਬਖਸ਼ ਦੇਣਾ ਸੀ, ਆਹ ਤੁਸੀਂ ਕੀ ਕੀਤਾ, ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹ ਕੇ। ਭਾਈ ਲੱਦਾ ਜੀ ਨੇ ਹੱਥ ਜੋੜੇ, ਹਜ਼ੂਰ ਆਪ ਜੀ ਦਾ ਹੁਕਮ ਸੀ, ਇਹ ਆਪ ਜੀ ਦਾ ਹੁਕਮ ਵਜਾਇਆ, ਮੇਰਾ ਕੀ ਘਟ ਗਿਆ। ਚਲੋ ਇਹ ਗੁਰੂ ਘਰ ਦੇ ਰਬਾਬੀ ਨੇ, ਕੀਰਤਨੀਏ ਨੇ, ਹੁਣ ਇਹਨਾਂ ਨੂੰ ਬਖਸ਼ ਦਿਓ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ ਸੀ, ਜਿਸ ਮੂੰਹ ਦੇ ਨਾਲ ਇਹਨਾਂ ਨੇ ਸਾਰੇ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ, ਉਸੇ ਮੂੰਹ ਦੇ ਨਾਲ ਗੁਰੂ ਦੀ ਸਿਫਤ ਸਲਾਹ ਕਰਨ ਅਤੇ ਫਿਰ ਬਖਸ਼ੇ ਜਾਣਗੇ ਅਤੇ ਇਹਨਾਂ ਦਾ ਕੋੜ ਵੀ ਮਿਟ ਜਾਵੇਗਾ। ਫਿਰ ਇਹ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਇਹ ਦੋਨੋਂ ਰਬਾਬੀ ਸਨ ਅਤੇ ਇਹਨਾਂ ਨੇ ਫਿਰ ਇਹ ਵਾਰ ਉਚਾਰਨ ਕੀਤੀ, ਜਿਸ ਦੇ ਵਿੱਚ ਗੁਰੂ ਮਹਾਰਾਜ ਦੀ ਪੰਜ ਸਤਿਗੁਰੂ ਸਾਹਿਬਾਨ ਦੀ ਵਡਿਆਈ ਉਸਤਤ ਸਿਫਤੋ ਸਲਾਹ ਉਚਾਰਨ ਕੀਤੀ। ਹੁਣ ਉਹ ਤੀਜੀ ਵਾਰ ਇਹ ਗੁਰੂ ਮਹਾਰਾਜ ਦੀ ਉਚਾਰਨ ਕੀਤੀ ਨਹੀਂ, ਇਹ ਗੁਰੂ ਕੇ ਰਬਾਬੀਆਂ ਦੀ ਹੈ ਅਤੇ ਉਹਨਾਂ ਦੇ ਨਾਮ ਵੀ ਲਿਖੇ ਨੇ। ਲਓ ਹੁਣ ਸੰਗਤਾਂ ਇਸ ਵਾਰ ਦਾ ਪਾਠ ਸਰਵਣ ਕਰੋ।

0: ਸਹਿਰ ਤਿੱਕਾ ਦਿੱਤੋ ਜੀਵਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦਿੱਤ ਖਸਮ ਦੀ ਆਪ ਖਹਿ ਦੀ ਖੈਰ ਦਪੱਟੀਐ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਪੁਰਸੋ ਝੱਟੀਐ ਤੁਦ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉ ਏਦੂ ਬੋਲਹੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰਟੀਐ ਦਿਲ ਖੋਟੈ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੇ ਕਿਨ ਉਹ ਵੱਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਧ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕੱਲੈ ਹੋਏ ਜੰਗਾਲੀ ਦਰ ਦਰਵੇਸ ਖਸਾਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਾਹੋ ਸੋਏ ਜਿਨ ਗੋਏ ਉਠਾਲੀ ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਨ ਨਾਨਕ ਈਸਰ ਜਗਨਾਥ ਉਚ ਹੱਦੀ ਵੈਣ ਵਿਰ ਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜ ਕਿਉਨ ਚੌਦਹਿ ਰਤਨ ਨਿਕਾਲਿਅਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਅਹਿ ਵਿਖਾਲੀਅਨ ਜਿਣ ਐਵਿਡ ਪਿੱਡ ਠਿਣ ਕਿਉਨ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਸ਼ਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਭੂਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਧੋਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰ ਵਾਣ
1: ਟਿਕਿਓਨ
0: ਜਾਂ ਸੁਧੋਸ ਜਾਂ ਸੁਧੋਸ ਤਾਂ ਲਹਿਣਾ ਟਿਕਿਓ
1: ਸੁਧੋਸ
0: ਜਾਂ ਸੁਧੋਸ ਤਾਂ ਲਹਿਣਾ ਟਿਕਿਓਨ ਜਾਂ ਸੁਧੋਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾ ਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਿਨਾ ਹੇ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ

ਕੀਓ ਪਲਾਨ, ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਾਲ ਵਿੱਚ ਧੂ ਆਂਧਾਰ ਸਾ ਚੜਿਆ ਰਹਿ ਭਾਣ, ਸਤਹੁ ਖੇਤ ਜਮਾਇਓ ਸਤਹੁ ਛਾਵਾਨ, ਨੇਤਰ ਸੋਈ ਤੇਰੀਐ ਘਿਓ ਮੈਦਾ ਖਾਣ, ਚਾਰੇ ਕੁੰਡਾਂ ਸੁਜਿਓਸ ਮਨ ਮਹਿ ਸਬਦ ਪ੍ਰਵਾਨ, ਆਵਾ ਗੌਣ ਨਿਵਾਰਿਓ ਕਰ ਨਦਰ ਨੀਸਾਨ, ਔ ਤਰਿਆ ਔ ਤਾਰ ਲੈ ਸੋ ਪੁਰਖ ਸੁਜਾਨ।

0: ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸੁਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਵਾ ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨੇਰੋਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੈ ਚੰਦੂਆ ਉੱਗ ਬਣਾਓ ਤੈ ਹੱਥ ਬਣਾਓ ਚਹੋ ਚੱਕੀ ਕੀ ਅਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚਾਉਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਇੱਥੇ ਦੋ ਬੇਨਤੀਆਂ ਨੇ, ਇੱਕ ਕੁਝ ਵਿਦਿਆਰਥੀ ਨੋਟਸ ਬਣਾਉਂਦੇ ਨੇ ਅਤੇ ਉਹਨਾਂ ਵੱਲੋਂ ਇਹ ਹੁੰਦਾ ਹੈ ਕਿ ਸਾਨੂੰ ਦੱਸ ਦਿਓ ਕਿ ਕਿਵੇਂ ਅੱਖਰ ਲਿਖਿਆ ਜਾਵੇ। ਜਿਵੇਂ ਪਹਿਲੀ ਪੰਕਤੀ ਦੇ ਵਿੱਚ ਆਇਆ ਸੀ ਪੀਯੂ ਦਾਦੇ ਜੇ ਵਿਹਾ, ਇਹ ਜਦੋਂ ਲਿਖਣਾ ਹੋਵੇ ਤੁਸੀਂ ਨੋਟਸ ਬਣਾਉਣ ਵੇਲੇ ਕਾਪੀਆਂ ਦੇ ਵਿੱਚ ਤਾਂ ਪੱਪੇ ਨੂੰ ਸਿਹਾਰੀ ਅਤੇ ਊੜੇ ਨੂੰ ਦੁਲੈਂਕੜ ਪਾ ਲੈਣੇ ਨੇ, ਫਿਰ ਇਹ ਪੀਯੂ ਬਣ ਜਾਏਗਾ। ਇਸ ਤੋਂ ਬਾਅਦ ਥੱਲੇ ਜਦੋਂ ਆਪ ਜੀ ਦਰਸ਼ਨ ਕਰੋਗੇ ਅੰਤਲੀਆਂ ਪੰਕਤੀਆਂ ਦੇ ਵਿੱਚ, ਇੱਥੇ ਮਹਾਰਾਜ ਜੀ ਦੇ ਸ਼ਬਦ ਆਏ ਨੇ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਇੱਥੇ ਮਹਾਰਾਜ ਜੀਆਂ ਦਾ ਨਾਮ ਅਰਜਨ ਲਿਖਿਆ ਹੋਇਆ ਹੈ ਅਤੇ ਅਸੀਂ ਆਮ ਬੋਲਣ ਵਿੱਚ ਵੀ ਅਰਜਨ ਹੀ ਕਹਿੰਦੇ ਹਾਂ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਉਂ ਕਹਿੰਦੇ ਹਾਂ। ਪਰ ਜਦੋਂ ਭੱਟ ਸਾਹਿਬਾਨਾਂ ਦੇ ਅੱਗੇ ਸਵੱਈਏ ਆਉਣਗੇ ਉਹਨਾਂ ਦੇ ਵਿੱਚ 19 ਵਾਰੀ ਨਾਮ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੱਜੇ ਨੂੰ ਔਂਕੜ ਦੇ ਨਾਲ ਆਇਆ ਹੈ। ਸੋ ਇਹ ਆਪ ਜੀ ਨੇ ਵਿਸ਼ੇਸ਼ ਕਰਕੇ ਖਿਆਲ ਰੱਖਣਾ ਹੈ, ਜਦੋਂ ਰਾਮਕਲੀ ਕੀ ਵਾਰ ਦਾ ਪਾਠ ਕਰੋ ਇੱਥੇ ਔਂਕੜ ਤੋਂ ਬਿਨਾਂ ਅਰਜਨ ਹੀ ਠੀਕ ਹੈ, ਇੱਥੇ ਅਰਜਨ ਹੀ ਪਾਠ ਕਰਨਾ ਹੈ। ਜਦੋਂ ਸਵਈਏ ਆਉਣਗੇ ਉਦੋਂ ਦੁਬਾਰਾ ਵੀ ਯਾਦ ਕਰਾ ਦਿਆਂਗੇ, ਉੱਥੇ 19 ਵਾਰ ਭੱਟ ਸਾਹਿਬਾਨਾਂ ਨੇ ਜੱਜੇ ਨੂੰ ਔਂਕੜ ਦੇ ਨਾਲ ਅਰਜੁਨ ਨਾਮ ਲਿਖਿਆ ਹੈ, ਉੱਥੇ ਅਰਜੁਨ ਪੜ੍ਹ ਲੈਣਾ ਹੈ। ਅਰਥ ਦੋਨਾਂ ਦੇ ਵੱਖਰੇ ਵੱਖਰੇ ਨੇ, ਸੋ ਉਹ ਜਿੱਥੇ ਜਿੱਥੇ ਆਉਣਗੇ ਫਿਰ ਆਪ ਜੀ ਨੂੰ ਬੇਨਤੀ ਕਰ ਦਿੱਤੀ ਜਾਏਗੀ। ਉਹ ਅਧਿਆਤਮਕ ਅਰਥ ਰੱਖਣ ਕਰਕੇ ਭਗਤ ਸਾਹਿਬਾਨਾਂ ਨੇ ਜੱਜੇ ਨੂੰ ਔਂਕੜ ਲਾਇਆ ਹੈ, ਉਹ ਫਿਰ ਉੱਥੇ ਜ਼ਿਆਦਾ ਢੁਕਦੀ ਹੋਏਗੀ ਗੱਲ, ਉੱਥੇ ਵਿਸਥਾਰ ਕਰ ਦਿੱਤਾ ਜਾਏਗਾ। ਪਰ ਇਹਦੇ ਵਿੱਚ ਸ਼ੰਕਾ ਨਹੀਂ ਕਰਨਾ ਸਤਿਗੁਰਾਂ ਜੀ ਦੇ ਨਾਮ ਵਿੱਚ, ਇਹ ਆਪ ਜੀ ਨੇ ਖਿਆਲ ਰੱਖਣਾ ਹੈ। ਹੁਣ ਅੱਗੇ ਪਾਠ ਸਰਵਣ ਕਰੀਏ ਜੀ।
0: ਕਾਇਆ ਕਲਾਲਣ ਲਾਹਨ ਮੇਲਾਓ ਗੁਰ ਕਾ ਸ਼ਬਦ ਗੁੜ ਕੀ ਨਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ।

0: ਚਤੁਰ ਦਸ ਭਾਠੀ ਕੀਨੀ ਬਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਹਿਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸੁਚ ਸੰਜਮ ਰਾਵ ਸੱਸ ਗਹਿਨ ਦਿਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਏਹੋ ਮਹਾਰਸ ਪਿਓ ਰੇ ਨਿਚਾਰ ਧਾਰ ਚੂਵੈ ਨਿਚਾਰ ਧਾਰ ਨਿਜਰ ਧਾਰ ਚੂਵੈ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਚੂਛੇ ਇਹ ਮਹਾਰਸ ਸਾਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਭਾਠੀ ਮਨ ਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨਹਾਰਾ ਔਦੂ ਮੇਰਾ ਮਨ ਮਤਵਾਰਾ ਉਨਮਦ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਹਾਉ ਦੁਇ ਪਰ ਜੋਰ ਦੁਇ ਪੁਰ ਜੋਰ ਰਸਾਈ ਭਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਦੁਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੋ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੁੱਲ ਲਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਾਧ ਹੀ ਰਹਾਉ ਤੋਰੇ ਭਰੋਸੇ ਮਗ ਹਰ ਬਸਿਓ ਤੋਰੇ ਭਰੋਸੇ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗ ਹਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਗ ਹਰ ਤੈਸੀ ਕਾਸੀ ਹਮ ਏਕੈ ਕਰ ਜਾਨੀ ਹਮ ਨਿਰਧਨ ਜੋ ਇਹੋ ਧਨ ਪਾਇਆ
1: ਹਮ ਨਿਰਧਨ
0: ਜੋ ਇਹੋ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਭ ਹੈ ਤਿਸ ਸੂਲਾ
1: ਇਹ ਨਿਰਧਨ ਪਾਠ ਹੀ ਠੀਕ ਰਹਿਣਾ ਹਮ ਨਿਰਧਨ ਜਿਉਂ ਇਹੋ ਧਨ ਪਾਇਆ ਇਹ ਦੋ ਸ਼ਬਦ ਆ ਨਿਰਧਨ ਇਹਨਾਂ ਦਾ ਜੋੜ
0: ਕਰੈ ਗੁਮਾਨ ਚੁਭ ਹੈ ਤਿਸ ਸੂਲਾ ਕੋ ਕਾਢਣ ਕਉ ਨਾਹੀ ਅਜੈ ਸੋ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸਾਉ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੌ ਕਹਿ ਆਗੈ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦੁਆਰੈ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਹੇ ਸੋ ਰਣ ਮਹਿਜੂਜ ਹੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸਮਾਰ ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾ ਕਾ ਸੋਹਾਗ ਜੇਹ ਮੁਖ ਬੇਦ ਗਾਇਤਰੀ ਨਿਕਸੈ ਸੋ ਕਉ ਬਹਮਣ ਬਿਸਰ ਕਰੈ ਜਾ ਕੈ ਪਾਏ ਜਗਤ ਸਭ ਲਾਗੈ ਸੋ ਕਉ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬਾਹਮਣ ਹਰ ਨਾ ਕਹੈ ਰਾਮ ਨਾ ਬੋਲਹਿ ਪਾਡੇ ਦੋ ਜਗ ਭਰ ਹੈ ਰਹਾਉ ਆਪਨ ਊਚ ਨੀਚ ਘਰ ਭੋਜਨ ਹਠੇ ਕਰਮ ਕਰ ਉਦਰ ਭਰ ਹੈ ਚੌਦਸ ਅਮਾਵਸ ਰਚ ਰਚ ਮੰਗ ਹੈ ਕਰ ਦੀਪਕ ਲੈ ਕੂਪ ਭਰ ਹੈ ਤੂੰ ਬਾਹਮਣ ਮੈਂ ਕਾਸੀਕ ਜੁਲਹਾ
1: ਤੂੰ ਬ੍ਰਾਹਮਣ
0: ਮੈਂ ਕਾਸੀਕ ਜੁਲਹਾ
1: ਰਾਰਾ ਬੋਲ ਕੇ ਜੀ ਬੱਬੇ ਦੇ ਪੈਰ ਵੜ ਬ੍ਰਾਹਮਣ
0: ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕੈ ਬਨਹਿ ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬ ਮਰਹਿ ਤ ਧਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੈ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੈ ਜਾਨੀ ਰਹਾਓ ਭਵਰ ਏਕ ਉਹ ਪਰਸ ਬੀਧਾ ਬਾਰਹਿ ਲੇ ਉਰ ਧਰਿਆ ਸੂਰਹਿ ਮਧੇ ਪਵਨ ਝਕੂਰਿਆ ਆਕਾਸੇ ਫਰ ਫਰਿਆ ਸਹਿਜ ਸੁਨ ਇਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹਉ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਖਿੰਥਾ ਇਹੋ ਤਨ ਸੀਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵਹੁ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ ਬਜਾਈ ਪੰਚ ਤੱਤ ਲੈ ਹਿਰਦੈ ਰੱਖ ਹੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਧਰਮ ਧਰਮ ਦਇਆ ਕਰ ਬਾੜੀ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਧ ਤਰਨ ਤਾਰਨ ਚਿੰਤਾਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਰ ਪੈ ਹਾਰੀ ਕਹਿਤ ਕਬੀਰ ਭੀਰ ਜਨ ਰੱਖ ਹਉ ਹਰ ਸੇਵਾ ਕਰਾਉ ਤੁਮਾਰੀ ਜਿਹ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਜਿਹ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਭਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜਿਹ ਸਿਮਰਨ ਕਰਹਿ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਸੋ ਦੀਪਕ ਅਮਰਕ ਸੰਸਾਰ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ ਜਿਹ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ

ਸੋ ਸਿਮਰਨ ਤੂੰ ਅਨ ਦਿਨ ਪੀਓ, ਜਿਹ ਸਿਮਰਨ ਤੇਰੀ ਜਾਏ ਬਲਾਏ, ਜਿਹ ਸਿਮਰਨ ਤੁਝ ਪੋਹ ਹੈ ਨਾ ਮਾਏ। ਸਿਮਰ ਸਿਮਰ ਹਰ ਹਰ ਮਨ ਗਾਈਐ, ਇਹੋ ਸਿਮਰਨ ਸਤ ਗੁਰ ਤੇ ਪਾਈਐ। ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ, ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ। ਜਿਹ ਸਿਮਰਨ ਨਾਹੀ ਤੁਝ ਭਾਰ।

0: ਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦੇਖਤ ਦੇਖਤ ਜਮ ਲੈ ਜਾਈ ਰਹਾਉ
1: ਪਹਿਰੂਆ ਤੇ ਵਿਸਰਾਮ
0: ਹਾਂਜੀ
1: ਨਿਗਮ ਹੁਸ਼ਿਆਰ ਪਹਿਰੂਆ ਵਿਸਰਾਮ
0: ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ ਰਹਾਉ ਨੀਂਬ ਭਇਓ ਆਂਬ

0: ਕਰਨਾ ਪੂਜਾ ਅਸੁਮੇਧ ਜਗ ਕੀਜਾ ਸੁਨ
1: ਅਸੁਮੇਧ ਕਰਨਾ ਅਸੁਮੇਧ ਦੋ ਸ਼ਬਦ
0: ਅਸੁਮੇਧ ਜਗ
1: ਅਸ ਕਹਿ ਪੇ ਕਿ ਮੇਧ
0: ਅਸੁਮੇਧ ਜਗ ਕੀਜਾ
1: ਚਰਬੀ ਦਾ ਨਾਮ
0: ਅਸੁਮੇਧ ਜਗ ਕੀਜਾ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤ ਹੇ ਲੀਜੈ ਰਹਾਉ
1: ਨਿਤ ਨਿਤ ਹੈ

0: ਰਾਏ ਨੰਦ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ
1: ਨੰਦ ਤੇ ਵਿਸਰਾਮ ਫਿਰ ਰਾਮ ਚੰਦ ਤੇ
0: ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜਾ
2: ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜੀਐ ਗੁਣੀਐ ਨਾਮ ਸਭ ਸੁਣੀਐ ਪੜੀਐ ਗੁਣੀਐ ਨਾਮ ਸਭ ਸੁਣੀਐ ਅਨ ਭਉ ਭਾਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ

ਪਾਣੀ ਤਹਿ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਚੀਜੈ ਅੰਮ੍ਰਿਤ ਰਸ ਗਗਨ।

ਲੋਕ ਸਮਾਧ ਭਲੂਵੈ ਬੀਜ ਮੰਤਰ ਲੈ ਫਿਰਦੈ ਰਹੈ ਮਨੁਆ ਉਲਟ ਸੁਨ ਮਹਿ ਗਹਿ ਜਾਗਤ ਰਹੈ ਨ ਅਲਿਆ ਭਾਖੈ ਪਾਂਚੋ ਇੰਦਰੀ ਬਸ ਕਰ ਰਾਖੈ ਗੁਰ ਕੀ ਸਾਖੀ ਰਾਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪਲਵ ਸਾਖਾ ਬੀਚਾਰੇ ਆਪਣਾ ਜਨਮ ਨ ਜੂਐ ਹਾਰੇ ਆਪਣਾ ਜਨਮ ਨ ਜੂਐ ਹਾਰੇ ਅਸੁਰ ਨਦੀ ਕਾ ਬੰਧੈ ਮੂਲ ਪੱਛਮ ਫੇਰ ਚੜਾਵੈ ਸੂਰ ਅਜਰ ਜਰੈ ਸੋ ਨਿਜਰ ਝਰੈ ਅਜਰ ਜਰੈ ਸੋ ਨਿਜਰ ਝਰੈ ਜਗਨਨਾਥ ਸੋ ਗੋਸ਼ਟ ਕਰੈ।

0: ਹੀ ਹਾਂ। ਆਪਸ ਨੂੰ ਸੰਗਤਾਂ ਦੇ ਆਪ ਜੀ ਨੇ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰੀਆਂ ਹਨ। ਕੇਵਲ ਕੁਝ ਹੀ ਦਿਨ ਸਾਡੇ ਕੋਲ ਹੋਰ ਬਾਕੀ ਨੇ। ਇਸੇ ਹੀ ਤਰ੍ਹਾਂ ਆਪ ਜੀਆਂ ਨੇ ਵੱਧ ਚੜ੍ਹ ਕੇ ਰਹਿੰਦੇ ਦਿਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ ਪਾਠ ਬੋਧ ਸਿੱਖ ਕੇ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਮਾਣਨੀਆਂ। ਆਪਸ ਨੂੰ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੇਸਿਕ ਸਭ ਸਿੱਖੀ ਤੋਂ ਭਾਈ ਜਸਵੰਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦਾ ਪਾਠ ਸਰਵਣ ਕਰਵਾਇਆ। ਸੋ ਦੁਬਾਰਾ ਫਿਰ ਬੇਨਤੀ ਹੈ, ਭਾਈ ਜਰਨੈਲ ਸਿੰਘ ਜੀ ਨਿਤਨੇਮ ਵਾਲੇ, ਉਹਨਾਂ ਨੇ ਇਸੇ ਵੀਕੈਂਡ 7, 8 ਅਤੇ 9 ਤਰੀਕ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈਆ ਸਭ ਦੋ ਤਾਂ ਗਾਵ ਹੋ ਹਰੀ ਕੀਰਾ ਮਨ ਜਨੀ ਬਸਾਇਆ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋ ਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਜ ਰਹੋ ਵਿਖਿਆ ਕੈ ਸੰਗਾ ਮਨ ਹੈ ਵਿਆਪਤ ਅਨਕ ਤਿਰੰਗਾ ਉਰਜ ਰਹੋ ਵਿਖਿਆ ਕੈ ਸੰਗਾ ਮਨੇ ਵਿਆਪਤ ਅਨਕ ਤਿਰੰਗਾ ਮੇਰੇ ਮਨ ਅਗਮ ਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾ ਮੋਹ ਮਗਨ ਮੈਂ ਰਿਹਾ ਵਿਆਪੇ ਅਤ ਤ੍ਰਿਸ਼ਨਾ ਕਭੂ ਨਹੀਂ ਤ੍ਰਾਪੈ ਬਸ ਹੈ ਕ੍ਰੋਧ ਸਰੀਰ ਚੰਡਾਰ ਪੰਡਾ ਚੰਡਾਰਾ ਅਗਿਆਨ ਸੂਜੈ ਮਹਾਂ ਗੁਬਾਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜ। ਵਾਹ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨ ਬਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇ। ਵਾਹ ਤਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ ਰਾਮ ਕਾਰ, ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਅਬ ਖੁਦ ਦੀਆ, ਏਕਾਂ ਲਿਵ ਲਾਈ ਰਹਾ। ਰੱਖ ਲਈਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਉ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ, ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈ ਓ ਦੂਤ। ਸਲੋਕ ਮਹੱਲਾ ਪੰਜੇਵਾ। ਮਨ ਵਹਿ ਚਿਤ ਬੋ ਚਿਤ ਬਨੀ, ਉਤਮ ਕਰੋ ਉਠ ਨੀਤ। ਹਰ

ਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੁ ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸੇ ਜਣਹਾਰੁ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਚਿਤ ਸੋਹਿਲਾ ਸਦਾ ਸੁਖ।

ਹਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੁ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੈ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪਹਿਰਾ ਤੇਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਖਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੈ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ।

ਨਾਇਕ ਤੋਈ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਾਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੇ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਆਮਗਰੀ

ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੇ ਇਹੋ ਰਸ ਕਥ

ਬਖਸ਼ਿਸ਼ ਕੀਤੀ ਹੈ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ ਹੈ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰ

0: ਸੋਹਣੇ ਹਾਲ,
1: ਬੋਲੇ ਸੋਹਣੇ ਹਾਲ।
2: ਸਤਿਗੁਰ ਕਰੇ ਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਦਾ ਮਾਨ ਉਪਾਵੇ,
1: ਬੋਲੇ ਸੋਹਣੇ ਹਾਲ। ਕਦੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਪਾਵੇ,
3: ਜਗਾਰੇ ਗਿਆਵੇ ਨਿਹਾਲ ਹੋ ਜਾਵੇ ਝੂਲ ਦੇ ਨਿਸ਼ਾਨਾ ਤੇ ਵੱਜਦੇ ਵੱਜਦੇ ਬੋਲੇ ਸੋਹਣੇ ਹਾਲ।
4: ਖੁਸ਼ੀਆਂ ਜਗਾਰੇ ਨਿਹਾਲ ਹੋ ਜਾਵੇ ਝੂਲ ਦੇ ਨਿਸ਼ਾਨਾ ਨੂੰ ਮਨ ਨੂੰ ਪਾਏ,
1: ਬੋਲੇ ਸੋਹਣੇ ਹਾਲ,
2: ਬੋਲੇ ਸੋਹਣੇ ਹਾਲ।
4: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਗ੍ਰੰਥ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਬੈਰਾੜੀ

ਜੇ ਕੋਈ ਨਿੰਦ ਕਰੇ ਹਰ ਜਾਨਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਾਨਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ

ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਸੱਤ ਸੌ ਉੱਨੀ ਅੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਓ ਕੇ ਬੋਲਣ ਬੋਲੀਐ ਜੇ ਤਾਂ

ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿੱਧ ਪੀਰ ਸੁਰਨਾਥ ਸੁਨਿਆ ਧਰਤ ਧਵਲ ਆਕਾਸ ਸੁਨਿਆ ਦੀਪ ਲੋ ਪਾਤਾਲ ਸੁਨਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੁਖ ਸਾਲਾ ਹਨਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਅਠਸਠ ਕਾ ਇਸਨਾਨ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਣਾ ਕੇ ਗਾਹ ਸੁਨਿਆ ਸੇਖ ਪੀਰ ਪਾਤ ਸਾਹ ਸੁਨਿਆ ਅੰਧੇ ਪਾਵਹਿ ਰਾਹ ਸੁਨਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ
ਕਰ ਜਾਹੇ ਜੋਰ ਅਸੰਖ ਗਾਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਸਭ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵੇਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ।

ਰਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਤਵੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ।

कछ भेद न जानत। महादेव कौ कहत सदा सेव, निरंकार का चीनत नह पेव। आप आपुनी बुद्ध है जेती बरनत, पिन पिन तुहे तेती तुमरा लखा ना जाय पसारा। केह बिद सजा प्रथम संसारा, एकै रूप अनूप स्वरूपा, रंक भयो राव कही भूपा। अंडज जेरज सेतज कीनी, उत भुज खान बहुर रच दीनी। कहूं फूल राजा हुआ बैठा, कहूं सिमट भयो शंकर एकैठा। सिगरे सरिष्ट दिखाए अचम, भव आदि जुगाद स्वरूप स्वयं भव। अब रक्षा मेरी तुम करो, सिखे उबार असिखे संगरो। दुष्ट जिते उठवत उत्पाता, सकल मलेच्छ करो रान काता। जे अस तुज तव सरणी परे, तिन के दुष्ट दुखित हुवै मरे। पुरख जवन पग परे तिहारे, तिन के तुम संकट सब टारे। जो काल को एक बार त्यै है, ताके काल निकट नह है। रक्षा होए ताहे सब काला, दुष्ट अरिष्ट टरै तत्काला। कृपा दृष्ट तन जाहे निहारिहो, ताके ताप तनक मह हारिहो। रिद्ध सिद्ध कारमो सब होई, दुष्ट छाह छुवै सकै न कोई। एक बार जिन तुमै संभारा, काल फास्ते ताहे उबारा। जिन नार नाम तिहारो कहा, दारिद दुष्ट दोख ते रहा। खड़ग केत मैं शरण तिहारी, आप हाथ दै लिहो उबारी। सर्ब ठाउर मोहो सहाई, दुष्ट दोख ते लिहो बचाई। कृपा करी हम पर जग माता, ग्रंथ करा पूरन शुभ राता। किल बिख सकल देह को हरता, दुष्ट दुखियन को छाय करता। श्री अस तुज जब भय दयाला, पूरन करा ग्रंथ तत्काला। मन बांछत फल पावै सोई, दुख ना तिसै व्यापत कोई। अडिल सुनै गोंग जो याहे, सुरस ना पावई। सुनै मूढ़ चित लाए, चतुरता आवई। दुख दर्द पाओ निकट ना, तिन नर के रहै हो जो। या की एक बार चाओ पई को कहै चाओ पई। संबत सत्रह सहस पनिजै, अर्ध सहस फुन तीन कहिजै। भाद्रव सुदे अष्टमी रवे वारा, तीर सतुद्रव ग्रंथ सुधारा। सुवैया पाए गहे जाब ते तुमरे, तब ते को आंख तरे नहीं। आने ओ राम रहीम पुराण कुरान, अनेक कह मत एक ना माने। ओ सिमरित शास्त्र वेद सबै, बहु भेद कह हम एक ना जाने। ओ श्री असपान कृपा तुमरी कार, मैं ना कहियो सब तो हे बखाने। ओ दोहरा सगल द्वार कौ छाड़ कै, गहेओ तुहारो द्वार। बाहे गहे की लाज आस, गोविंद दास तुहार। सगल द्वार कौ छाड़ कै, गहेओ तुहारो द्वार। बाहे गहे की लाज आस, गोविंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार। सतगुर प्रसाद आनंद भया मेरी माए, सतगुरु मैं पाया। सतगुर ता पाया सहज सेती, मन वजिया वाधाइया। राग रतन परवार परिया, शब्द गावन आईया। शब्दोता गावहु हरि केरा, मन जिनी वसाया।
ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਨਹੋ ਸੰਤ ਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਜ ਹੋ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹੇ ਜਿਸ ਨੂੰ। ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੁਲੇ ਫਿਰਹਿ ਦਹਿ ਦਿਸ। ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਜਿਨ੍ਹਾਂ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੁ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹੈ ਨਾਨਕ ਸੁਨਹੁ ਸੰਤ ਹੋ, ਕਥਿਹੁ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਹਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੇ ਜੀ, ਜੰਤ ਸਭ ਖੇਲ ਤੇਰਾ।
क्या को आख वखान ए आख है ता वेख है सब तू है जन जगत उपाया कह नानक तू सदा अगम है तेरा अंत ना पाया सोर नर मुन जन अमृत खोज दे सो अमृत गुर ते पाया पाया अमृत गुर कृपा कीनी सच्चा मन वसाया जी जंत सब तुद उपाए एक वेख परसन आया लब लोभ अहंकार चुका सत गुरु भला पाया कह नानक जिसनु आप तुठा तिन अमृत गुर ते पाया भगता की चाल निराली चाला निराली भगता हकेरी बिखम मार्ग चलना लब लोभ अहंकार तज त्रिसना बहुत डाही बोलना खन्या हो तिखी वाल हो निकी एत मार्ग जाना गुर प्रसादी जिनी आप तजया हर वासना समानी कह नानक चाल भगता जुग हो जोग निराली ज्यो तू चलाए हे तिव चल है स्वामी होर क्या जाना गुण तेरे जेव तू चलाए हे तिवै चल है जिन्ना मार्ग पाव हे कर कृपा जिन नाम लाए हे से हर हर सदा त्याव हे जिसनो कथा सुनाए हे अपनी से गुरद्वारे सुख पाव हे कह नानक सच्चे साहिब ज्यो पावै तिवै चलाव हे एहो सोहिला शब्द सुहावा सबदो सुहावा सदा सोहिला सत गुरु सुनाया एहो तिन कै मन वसया जिन तुरहो लिखिया आया एक फिर है कनेरे कर है गल्लां गल्ली किनै ना पाया कह नानक शब्द सोहिला सत गुरु सुनाया पवित होए से जना जिनी हर त्याया हर त्याया पवित होए गुरमुख जिने त्याया पवित माता पिता कुटुंब सहत स्यो पवित संगत सबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज ना उपजै विन सहजै सहसा ना जाए नह जाए सहसा किता संजम रहे कर्म कमाए सहसै जियो मलीन है कित संजम धोता जाए मन धोवहो शब्द लागहो हर स्यो रहो चित लाए कह नानक गुर प्रसादी सहज उपजै एह सहसा इव जाए जिया हो मैले बाहर हो निर्मल बाहर हो निर्मल जिया हो ता मैले तिनी जन्म जुवै हारिया एह तिसना वड्डा रोग लगा मरन मनहु विसारिया वेदा मह नाम उत्तम सो सुन है नाही फिर है ज्यो बेता लिया कह नानक जिन सच तजिया कूड़े लागे तिनी जन्म जुवै हारिया जिया हो निर्मल बाहर हो निर्मल बाहर होता निर्मल जिया हो निर्मल सतगुर ते करनी कमानी कूड़ के सोए पहुचै नाही मनसा सच समानी जन्म रतन जिनी खटिया भले सेवन जारे कह नानक जिन मन निर्मल सदा रह है गुर नाले जे को सिख गुरु सेती सनमुख होवै होवै ता सनमुख सिख कोई जिया हो रहै गुर नाले गुर के चरण हिरदै त्याए अंतर आत्मै समाले आप छड सदा रहै परनै गुर बिन अवर ना जानै कोई कह नानक सुनहो संत हो सो सिख सनमुख होए जे को गुर ते वेमुख होवै बिन सत गुर मुक्त ना पावै पावै मुक्त ना होर थै कोई पुछो हो बिबेकिया जाए अनेक जूनी भरम आवै बिन सत गुर मुक्त ना पाए फिर मुक्त पाए लाग चरणी सत गुरु शब्द सुनाए कह नानक विचार देखहो बिन सत गुर मुक्त ना पाए आवहो सिख सत गुरु के प्यारे हो गावहो सच्ची बाणी
ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੋ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰੈਨ ਵਿਹਾਨੀ ਗੁਰ ਕਿਰਪਾ ਤੇ ਸੇ ਜਾਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰੈਨ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉ ਪੀਐ ਵਿਚਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ
एहो हर रस करमी पाईऐ सतगुर मिलै जिस आए कहे नानक होर अन रस सब विसरे जा हर वसै मन आए ए शरीरा मेरिया हर तुम मह जोत रखी ता तू जग मह आया हर जोत रखी तुद विच ता तू जग मह आया हर आपे माता आपे पिता जिन जियो उपाय जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत राखी ता तू जग मह आया मन चाओ भया प्रभ आगम सुनिया हर मंगल गाओ सखी गृह मंदर बनिया हर गाओ मंगल नित सखिए सोग दुख ना व्यापय गुर चरण लागे दिन सभागे अपना पिर जापय अनहत बाणी गुर शब्द जानी हर नाम हर रस भोगो कह नानक प्रभ आप मिलिया करण कारण जोगो ए शरीरा मेरिया इस जग मह आए कै क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन ना वसाया।

ਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ।

ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ। ਇਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵਹੋ ਗਾਵਹੋ ਤਾ ਸੋਹੇਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਨ ਪਾਵ ਹੇ। ਕਹੈ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵ ਹੇ ਅਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

स्वामी हर आपे बोल बुलावै हर आपे पंच तत् बिस्थारा।

ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਜੋ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ।

ਸਿਖਤਮ ਲਈ ਸੰਭਾਲ ਲਿਆ ਜਿਨ ਕਰਾਬ ਦੀ ਗਿਆਨ ਨੇ ਤ੍ਰਿਪਤ ਨੇ ਹਲਿਆ ਕਸਮ ਚੋਰ ਦੂਜੇ ਲੱਗੇ ਡੁੱਬੇ ਸਮਝਾ ਰਿਹਾ।

बचनी तोर मोर मन माने जानकाओ पूरन दीजै।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਇਹਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰੂ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ।

ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ 261 ਅੰਗ ਉੱਪਰ ਆਪਾਂ ਸਰਵਣ ਕਰ ਰਹੇ ਹਾਂ। 52 ਅੱਖਰੀ 52 ਸਲੋਕ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। 53ਵੇਂ ਸਲੋਕ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ

ਇਹ ਜੀਵ ਨੇ ਖਾਂਦਿਆਂ ਹੋਇਆਂ, ਪੀਂਦਿਆਂ ਹੋਇਆਂ, ਖੇਡਦਿਆਂ ਹੋਇਆਂ ਅਤੇ ਹੱਸਦਿਆਂ ਹੋਇਆਂ ਅਨੇਕਾਂ ਹੀ ਜਨਮ ਬਤੀਤ ਕਰ ਦਿੱਤੇ ਨੇ। ਭਵਜਲ ਤੇ ਕੱਢ ਉਹ ਪ੍ਰਭੂ, ਨਾਨਕ ਤੇਰੀ ਟੇਕ। ਐ ਵਾਹਿਗੁਰੂ ਕਿਰਪਾ ਕਰੋ, ਇਹ ਸੰਸਾਰ ਸਮੁੰਦਰ ਤੋਂ ਸਾਨੂੰ ਕੱਢ ਲਓ, ਅਸੀਂ ਤੁਹਾਡੀ ਹੀ ਟੇਕ ਆਸਰਾ ਜੋ ਹੈ ਉਹ ਤੱਕਿਆ ਹੈ। 84 ਲੱਖ ਜੂਨਾਂ ਵਿੱਚੋਂ ਮਨੁੱਖਾਂ ਦੇ ਸਭ ਤੋਂ ਉੱਤਮ ਮੰਨੀ ਹੈ। ਸਾਹਿਬ ਦੇ ਪਾਵਨ ਬਚਨ ਹਨ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਬਾਕੀ ਜਿਹੜੀਆਂ ਜੂਨਾਂ ਹਨ ਉਹ ਇਸ ਦੀਆਂ ਪਾਣੀ ਭਰਨ ਵਾਲੀਆਂ ਨੇ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸ਼ਕਦਾਰੀ। ਪਰ ਸਾਹਿਬ ਦੇ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਇਹ ਮਨੁੱਖਾ ਜਨਮ ਵੀ ਇੱਕ ਐਸੀ ਪੌੜੀ ਹੈ। ਸਾਹਿਬ ਕਥਨ ਕਰਦੇ ਨੇ ਕਿ ਜੇ ਇਹ ਪੌੜੀ ਜੀਵ ਦੇ ਹੱਥੋਂ ਨਿਕਲ ਜਾਵੇ ਫਿਰ ਉਹਦੀ ਹਾਲਤ ਕੀ ਹੋਵੇਗੀ। ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ। ਇਹ ਮਨੁੱਖਾ ਜਨਮ ਦੀ ਪੌੜੀ ਜੇ ਹੱਥੋਂ ਛੁੱਟ ਗਈ ਤਾਂ ਫਿਰ ਉਹ ਜਿਹੜਾ ਜਨਮ ਮਰਨ ਵਾਲਾ ਗੇੜ ਹੈ ਉਹ ਸ਼ੁਰੂ ਹੋ ਜਾਵੇਗਾ। ਪਰ ਇੰਨੀ ਉੱਤਮ ਇਹ ਦੇਹੀ ਨੂੰ ਪ੍ਰਾਪਤ ਕਰਕੇ ਜੀਵ ਨੇ ਇਸ ਸੰਸਾਰ ਦੇ ਅੰਦਰ ਆ ਕੇ ਕਰਨਾ ਕੀ ਸੀ ਕਿ ਸਾਹਿਬ ਦੇ ਆਪਾਂ ਬਚਨ ਰੋਜ਼ਾਨਾ ਸੋਦਰ ਦੇ ਵਿੱਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਦੇ ਦੀ ਵਾਰੀ ਮਿਲੀ ਹੀ ਇਸ ਵਾਸਤੇ ਸੀ ਕਿ ਆਪਾਂ ਪਰਮਾਤਮਾ ਦਾ ਸਿਮਰਨ ਕਰਕੇ, ਬੰਦਗੀ ਕਰਕੇ, ਸੇਵਾ ਕਰਕੇ ਉਸ ਦੀ ਪ੍ਰਾਪਤੀ ਵਾਲੇ ਹੋ ਸਕਦੇ। ਜਿੱਥੇ ਅੱਜ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਸੰਸਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ, ਮਹਾਰਾਜ ਕਿਰਪਾ ਕਰੋ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਲਓ, ਕਿਉਂਕਿ ਐਸੇ ਘਰ ਹਮ ਬਹੁਤ ਬਸਾਏ। ਜਬ ਹਮ ਰਾਮ ਗਰਭ ਹੋਏ ਆਏ, ਐਸੇ ਘਰ ਪਹਿਲਾਂ ਵੀ ਬਹੁਤ ਵਾਰ ਵਸਾਏ ਨੇ, ਕਿਉਂਕਿ ਅਨੇਕਾਂ ਵਾਰ ਗਰਭ ਜੂਨ ਦੇ ਵਿੱਚ ਆ ਕੇ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਇਹ ਜੀਵਨ ਬਤੀਤ ਕਰ ਦਿੱਤੇ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਕਈ ਜਨਮ ਜਿਹੜੇ ਸੱਪਾਂ ਦੀ, ਹਾਥੀਆਂ ਦੀ, ਘੋੜਿਆਂ ਦੀ, ਬਲਦਾਂ ਦੀ ਜੂਨਾਂ ਦੇ ਵਿੱਚ ਬਤੀਤ ਕਰ ਦਿੱਤੇ ਨੇ। ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਬੜੇ ਲੰਮੇ ਸਮੇਂ ਬਾਅਦ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਭਗਤ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਮਨੁੱਖਾਂ ਦੇ ਸਾਨੂੰ ਮਿਲੀ ਕਾਸ ਵਾਸਤੇ ਸੀ। ਉਹਨਾਂ ਦੇ ਪਾਵਨ ਬਚਨ ਹਨ, ਗੁਰ ਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਸੇਵਾ ਕਰਨ ਵਾਸਤੇ ਅਤੇ ਸਿਮਰਨ ਦੇ ਲਈ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖ ਰੂਪੀ ਪੰਛੀ ਨੂੰ ਇਸ ਸੰਸਾਰ ਤੋਂ ਤਰਨ ਦੇ ਲਈ, ਉਡਾਰੀ ਭਰਨ ਦੇ ਲਈ ਦੋ ਖੰਭ ਦਿੱਤੇ ਨੇ, ਇੱਕ ਸੇਵਾ ਔਰ ਇੱਕ ਸਿਮਰਨ। ਗੁਰ ਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਾਹਿਬ ਕਥਨ ਕਰਦੇ ਨੇ ਕਿ ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਤਰਸਦੇ ਨੇ,
ਪਰ ਇਹਦੇ ਪ੍ਰਾਪਤ ਕਰਕੇ ਤੂੰ ਪਰਮਾਤਮਾ ਦਾ ਭਜਨ ਕਰ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤੂੰ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰ ਰਿਹਾ? ਕਿਉਂ ਜਿਹੜਾ ਕਰਾਰ ਮਾਂ ਦੀ ਗਰਭ ਦੇ ਵਿੱਚ ਕੀਤਾ ਸੀ ਉਹਨੂੰ ਤੂੰ ਭੁਲਾ ਦਿੱਤਾ? ਆਪਾਂ ਗੁਰੂ ਦੁਆਰੇ ਆਉਂਦੇ ਹਾਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ, ਅਤੇ ਗੁਰੂ ਸਾਹਿਬ ਸਾਨੂੰ ਉਹ ਕੀਤਾ ਹੋਇਆ ਕਰਾਰ ਚੇਤਾ ਕਰਾਉਂਦੇ ਨੇ। ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਇਹ ਜੀਵ ਜੇ ਤੈਨੂੰ ਚੇਤਾ ਏ ਮਾਂ ਦੇ ਗਰਭ ਦੇ ਵਿੱਚ ਕੀਤਾ ਹੋਇਆ ਕਰਾਰ, ਅਤੇ ਤੂੰ ਉਹਨੂੰ ਚੇਤੇ ਕਰ। ਅਤੇ ਸਾਹਿਬ ਸੱਚਾ ਸੋ ਧਣੀ, ਉਹ ਜਿਹੜਾ ਸੱਚਾ ਧਣੀ ਪਰਮੇਸ਼ਰ ਹੈ, ਮਾਲਕ ਹੈ ਸ੍ਰਿਸ਼ਟੀ ਦਾ, ਉਹਨੂੰ ਤੂੰ ਯਾਦ ਕਰ। ਸ਼੍ਰੀ ਮਾਨ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਅਸਲ ਵਿੱਚ ਇਹ ਮਨੁੱਖ ਨੂੰ ਦੇਹੀ ਬੜੇ ਲੰਮੇ ਸਮੇਂ ਬਾਅਦ ਪ੍ਰਾਪਤ ਹੋਈ ਹੈ। ਇਹ ਮਨੁੱਖਾ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਫਿਰਦਿਆਂ ਫਿਰਦਿਆਂ ਅਨੇਕਾਂ ਹੀ ਜੂਨਾਂ ਦੇ ਵਿੱਚ ਬਹੁਤ ਯੁੱਗ ਬਤੀਤ ਕਰ ਦਿੱਤੇ ਨੇ, ਕਿਉਂਕਿ ਕਈ ਕਈ ਜੂਨਾਂ 'ਤੇ ਐਸੀਆਂ ਨੇ ਕਈ ਯੁੱਗ ਸੈਲਗਿਰ ਕਰਿਆ। ਆ ਜਿਹੜੀਆਂ ਪੱਥਰਾਂ ਦੀਆਂ ਪਹਾੜਾਂ ਦੀਆਂ ਜੂਨਾਂ, ਇਹ ਤਾਂ ਮਹਾਰਾਜ ਕਥਨ ਕਰਦੇ ਨੇ ਕਈ ਕਈ ਯੁੱਗਾਂ ਤੱਕ ਇਸੇ ਤਰ੍ਹਾਂ ਬਤੀਤ ਹੋ ਜਾਂਦੇ ਨੇ ਇਹ ਜੂਨਾਂ ਨੂੰ ਭੋਗਦਿਆਂ ਹੋਇਆਂ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਥਨ ਕਰਦੇ ਨੇ ਕਿ ਇਹ ਜੀਵ, ਪਰਮਾਤਮਾ ਨੂੰ ਮਿਲਣ ਵਾਸਤੇ ਤੂੰ ਹੁਣ ਸਿਮਰਨ ਕਿਉਂ ਨਹੀਂ ਕਰ ਰਿਹਾ? ਭਾਈ ਗੁਰਦਾਸ ਜੀ ਦੇ ਬਚਨ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ। ਕਹਿੰਦੇ ਨੇ ਲੰਮੇ ਸਮੇਂ ਬਾਅਦ ਇਹ ਦੇਹੀ ਮਿਲੀ ਹੈ, ਪਰ ਇਹ ਦੇਹੀ ਦੀ ਸਫਲਤਾ ਹੁੰਦੀ ਹੀ ਗੁਰੂ ਦੀ ਸ਼ਰਨ ਵਿੱਚ ਆ ਕੇ ਹੈ। ਨਹੀਂ ਤਾਂ ਅਨੇਕਾਂ ਹੀ ਜੀਵ ਸੰਸਾਰ ਵਿੱਚ ਆਉਂਦੇ ਨੇ ਔਰ ਜਨਮ ਬਤੀਤ ਕਰਕੇ ਸੰਸਾਰ ਤੋਂ ਤੁਰ ਗਏ, ਇਹ ਦੇਹੀ ਨੂੰ ਸਫਲਾ ਕੀਤਾ ਹੀ ਨਾ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ। ਇਸੇ ਤਰ੍ਹਾਂ ਨੇਤਰ ਅਮੋਲ, ਗੁਰਦਰਸ ਅਮੋਲ ਦੇਖੇ। ਜਦੋਂ ਇਹਨਾਂ ਨੇਤਰਾਂ ਦੇ ਨਾਲ ਅਮੋਲਕ ਗੁਰਾਂ ਦੇ ਦਰਸ਼ਨ ਕੀਤੇ, ਇਹ ਨੇਤਰ ਵੀ ਅਮੋਲਕ ਬਣ ਗਏ। ਸ਼੍ਰਾਵਣ ਅਮੋਲ ਗੁਰ ਬਚਨ ਧਰਨ ਕਹਿ। ਜਦੋਂ ਗੁਰੂ ਦੇ ਦਰ 'ਤੇ ਆ ਕੇ ਗੁਰੂ ਸਾਹਿਬ ਜੀ ਦੇ ਅਮੋਲਕ ਬਚਨ ਇਹਨਾਂ ਕੰਨਾਂ ਦੇ ਨਾਲ ਸਰਵਣ ਕੀਤੇ, ਇਹ ਕੰਨ ਵੀ ਅਮੋਲਕ ਬਣ ਗਏ। ਨਾਸਕਾ ਅਮੋਲ ਚਰਨਾਰ ਬਿੰਦ ਬਾਸ਼ਨਾ ਕਹਿ। ਜਦੋਂ ਗੁਰੂ ਦੇ ਦਰ 'ਤੇ ਆ ਕੇ ਆਪਾਂ ਨਤਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ ਔਰ ਸੰਗਤ ਦੀ ਜਿਹੜੀ ਚਰਨ ਧੂੜ ਹੈ ਇਸ ਨਾਸਕਾ ਨੂੰ ਮਿਲਦੀ ਹੈ। ਭਾਈ ਗੁਰਦਾਸ ਕਥਨ ਕਰਦੇ ਨੇ ਕਿ ਇਹ ਨੱਕ ਵੀ ਅਮੋਲਕ ਹੋ ਜਾਂਦਾ ਹੈ ਚਰਨ ਧੂੜ ਨੂੰ ਪ੍ਰਾਪਤ ਕਰਕੇ। ਇਸ ਕਰਕੇ ਗੁਰੂ ਦੇ ਦਰ 'ਤੇ ਜਦੋਂ ਵੀ ਆਪਾਂ ਆਈਏ ਅਤੇ ਆਪਾਂ ਨੂੰ ਮਰਿਆਦਾ ਵੱਲ ਵੀ ਪੂਰਨ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਚੱਲੇ ਹਾਂ ਅਤੇ ਆਪਾਂ ਜੋੜੇ ਉਤਾਰ ਕੇ, ਜਰਾਬਾਂ ਉਤਾਰ ਕੇ, ਪੈਰ ਧੋ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਜਾਈਏ। ਕਿਉਂਕਿ ਜਿੱਥੇ ਆਪਾਂ ਪੈਰ ਰੱਖ ਕੇ ਲੰਘ ਰਹੇ ਹਾਂ ਨਾ, ਜਾਂ ਜਿੱਥੇ ਖਲੋ ਕੇ ਆਪਾਂ ਮੱਥਾ ਟੇਕ ਰਹੇ ਹਾਂ, ਇੱਥੇ ਅਨੇਕਾਂ ਸੰਗਤਾਂ ਨੇ ਆ ਕੇ ਆਪਣਾ ਸਿਰ ਰੱਖਣਾ, ਮੱਥਾ ਰੱਖਣਾ ਹੈ ਔਰ ਜਿਹੜੀਆਂ ਜਰਾਬਾਂ ਨੇ ਉਹ ਸਾਰਾ ਸਾਰਾ ਦਿਨ ਜੋੜਿਆਂ ਦੇ ਵਿੱਚ ਰਹਿਣ ਕਰਕੇ ਪਸੀਨੇ ਦੀ ਬਦਬੂ ਆਉਂਦੀ ਹੈ। ਇਸ ਕਰਕੇ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਸੰਗਤ ਵਾਸਤੇ ਬੈਠਣ ਦੇ ਲਈ ਸੋਹਣੀਆਂ ਵਿਛਾਈਆਂ ਕੀਤੀਆਂ ਜਾਂਦੀਆਂ, ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੋਹਣੀਆਂ ਸੁਗੰਧੀਆਂ ਜਿਹੜੀਆਂ ਨੇ, ਗੁਲਾਬ, ਅਤਰ, ਚੰਦਨ ਆਦਿ, ਇਹਦਾ ਛਿੜਕਾਅ ਕੀਤਾ ਜਾਂਦਾ ਕਿ ਇਸ ਕਰਕੇ ਕਿ ਮਹਾਰਾਜ ਜੀ ਦਾ ਸੋਹਣਾ ਦਰਬਾਰ ਹੈ, ਇਹਦੇ ਵਿੱਚ ਸੋਹਣੀਆਂ ਸੁਗੰਧੀਆਂ ਪ੍ਰਾਪਤ ਹੋਣ।
ਇਸ ਕਰਕੇ ਭਾਈ ਗੁਰਦਾਸ ਸਾਹਿਬ ਕਥਨ ਕਰਦੇ ਨੇ ਕਿ ਜਦੋਂ ਆਪਾਂ ਗੁਰੂ ਦੇ ਦਰਬਾਰ ਵਿੱਚ ਚੱਲ ਕੇ ਆਉਂਦੇ ਹਾਂ ਨਾ, ਮੱਥਾ ਟੇਕਦੇ ਹਾਂ, ਸੰਗਤ ਦੀ ਚਰਨ ਧੂੜ ਮਿਲਦੀ ਹੈ, ਨਾਸਕਾ ਅਮੋਲ ਚਰਨਾਰਬਿੰਦ ਬਾਸ਼ਨਾ ਕਹਿ, ਇਹ ਨੱਕ ਵੀ ਕੀਮਤੀ ਬਣ ਜਾਂਦਾ ਹੈ, ਔਰ ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਜਦੋਂ ਆਪਾਂ ਇਸ ਰਸਨਾ ਦੇ ਨਾਲ ਜੀਭਾ ਦੇ ਨਾਲ ਗੁਰੂ ਸਾਹਿਬ ਦਾ ਦਿੱਤਾ ਹੋਇਆ ਮੰਤਰ ਸਿਮਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਸਾਹਿਬ ਜੀ ਦੇ ਪਾਵਨ ਬਚਨ ਨੇ ਸਾਰ ਰਸਨਾ, ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਂ, ਉਹ ਰਸਨਾ ਵੀ ਧੰਨਤਾ ਦੇ ਯੋਗ ਹੋ ਜਾਂਦੀ ਹੈ ਜਿਹੜੀ ਰਸਨਾ ਉਸ ਪਰਮਾਤਮਾ ਦੇ ਗੁਣ ਗਾਵੇ ਔਰ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਮੰਤਰ ਸਿਮਰੇ। ਇਸੇ ਤਰ੍ਹਾਂ ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਹਸਨ ਅਮੋਲ ਗੁਰ ਦੇਵ ਸੇਵ ਕਹਿ ਸਫਲ, ਇਹ ਹੱਥ ਮਿਲੇ ਨੇ ਨਾ, ਅਤੇ ਜੇ ਹੱਥਾਂ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਤੂੰ ਗੁਰੂ ਦੀ ਸੇਵਾ ਕਰੇਂ, ਸੰਗਤ ਦੀ ਸੇਵਾ ਕਰੇਂ, ਔਰ ਇਹ ਹੱਥ ਵੀ ਜਿਹੜੇ ਨੇ ਇਹ ਕੀਮਤੀ ਬਣ ਜਾਂਦੇ ਨੇ, ਪਵਿੱਤਰ ਹਨ ਉਹ ਹੱਥ ਜਿਹੜੇ ਹੱਥਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਚੌਰ ਹੈ, ਜਿਹੜੇ ਹੱਥਾਂ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਦੇ ਵਾਸਤੇ ਸੇਵਾ ਕਰ ਰਹੀਆਂ ਸੰਗਤਾਂ, ਕੋਈ ਜੋੜਿਆਂ ਦੇ ਵਿੱਚ, ਕੋਈ ਲੰਗਰਾਂ ਦੇ ਵਿੱਚ, ਔਰ ਕੋਈ ਸੰਗਤਾਂ ਦੀਆਂ ਦਰੀਆਂ ਝਾੜ ਕੇ ਵਿਛਾ ਰਹੀਆਂ, ਉਹਨਾਂ ਦੇ ਹੱਥ ਵੀ ਜਿਹੜੇ ਨੇ ਉਹ ਪਵਿੱਤਰ ਹੋਏ ਨੇ, ਔਰ ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ, ਉਹਨਾਂ ਦੇ ਚਰਨ ਪੈਰ ਵੀ ਕੀਮਤੀ ਹੋ ਗਏ, ਜਿਹੜੇ ਪੈਰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ 'ਤੇ ਤੁਰਦੇ ਨੇ ਉਹ ਪੈਰ ਪਵਿੱਤਰ ਨੇ, ਜਿਹੜੇ ਪੈਰ ਚੱਲ ਕੇ ਸੰਗਤ ਵਿੱਚ ਆਏ ਨੇ, ਕਿਉਂਕਿ ਇਹ ਪੈਰ ਜਿਹੜੇ ਨੇ ਜੇ ਮਾੜੀ ਸੰਗਤ ਵਿੱਚ ਜਾਣ 'ਤੇ ਇਹਨਾਂ ਨੂੰ ਤ੍ਰਿਕਾਰ ਵੀ ਕਿਹਾ ਹੈ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਹੱਥਾਂ ਅਤੇ ਪੈਰਾਂ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਤ੍ਰਿਕਾਰ ਹਨ ਜਿਹੜੇ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਦੇ, ਪਰ ਜੇ ਇੱਕ ਇੱਕ ਕਦਮ ਚੱਲ ਕੇ ਆਪਾਂ ਸੰਗਤ ਵਿੱਚ ਆਏ ਹਾਂ, ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪੈਰ ਵੀ ਸਫਲੇ ਹੋ ਗਏ, ਇਉਂ ਦੇਹੀ ਦੀ ਸਫਲਤਾ ਜਿਹੜੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਪਾ ਕੇ ਹੀ ਹੁੰਦੀ ਹੈ, ਭਾਵੇਂ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਬੜੇ ਵਿੱਦਿਅਕ ਕੇਂਦਰ ਬਣੇ ਨੇ, ਠੀਕ ਹੈ ਉਹ ਵਿੱਦਿਆ ਨੂੰ ਪੜ੍ਹ ਕੇ ਮਨੁੱਖ ਚੰਗੀ ਆਮਦਨ ਚੰਗੇ ਪੈਸੇ ਕਮਾਉਣ ਯੋਗ ਤਾਂ ਹੋ ਜਾਂਦਾ ਹੈ, ਪਰ ਇਹ ਦੇਹੀ ਦੀ ਸਫਲਤਾ ਕਿਸ ਤਰ੍ਹਾਂ ਹੋਵੇ, ਇਹ ਮਨੁੱਖਾ ਜਨਮ ਸਫਲਾ ਕਿਸ ਤਰ੍ਹਾਂ ਹੋਵੇਗਾ, ਇਹ ਸਿੱਖਿਆ ਤਾਂ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਦਰ 'ਤੇ ਆ ਕੇ ਹੀ ਮਿਲਦੀ ਹੈ। ਜਗਤ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਉਤਾਰਦਿਆਂ ਹੋਇਆਂ ਜਿਸ ਵਕਤ ਸਤਿਗੁਰੂ ਪਟਨੇ ਦੇ ਨੇੜੇ ਪਹੁੰਚੇ ਨੇ, ਸ਼੍ਰੀਮਾਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਸਾਹਿਬ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਬੜੀ ਭੁੱਖ ਲੱਗੀ ਹੈ, ਕਿਰਪਾ ਕਰੋ ਕੁਝ ਖਾਣ ਨੂੰ ਮਿਲ ਜਾਵੇ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਅੱਗੇ ਪਟਨਾ ਨਗਰ ਆ ਰਿਹਾ ਹੈ, ਉਸ ਨਗਰ ਵਿੱਚ ਚੱਲ, ਤੈਨੂੰ ਕੁਝ ਖਾਣ ਨੂੰ ਮਿਲੇਗਾ। ਭਾਈ ਮਰਦਾਨਾ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਕਿਹੜਾ ਪੱਲੇ ਬੰਨਿਆ ਕੁਝ ਕਿ ਆਪਾਂ ਨਗਰ ਵਿੱਚ ਜਾਵਾਂਗੇ ਅਤੇ ਪੈਸੇ ਕੱਢ ਕੇ ਕੁਝ ਖਰੀਦ ਕੇ ਖਾ ਲਵਾਂਗੇ। ਸਤਿਗੁਰੂ ਮੁਸਕਰਾ ਪਏ। ਮਹਾਰਾਜ ਕਹਿੰਦੇ ਮਰਦਾਨਿਆਂ ਫਕੀਰੀ ਸਬੂਰੀ ਹੈ, ਜੇ ਤੈਨੂੰ ਕੁਝ ਪੱਲੇ ਬੰਨਣ ਦੀ ਚਾਹਨਾ ਹੈ ਤਾਂ ਕਰਤਾਰ ਤੇਰੀ ਉਹ ਵੀ ਪੂਰੀ ਕਰੇਗਾ। ਅੱਗੇ ਚੱਲਦਿਆਂ ਚੱਲਦਿਆਂ ਇੱਕ ਕੀਮਤੀ ਰਤਨ ਚਮਕ ਰਿਹਾ ਸੀ, ਰਸਤੇ ਵਿੱਚ ਪਿਆ ਹੋਇਆ ਮਿਲਿਆ। ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਆਗਿਆ ਪਾ ਕੇ ਉਹ ਰਤਨ ਚੁੱਕਿਆ ਅਤੇ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਕਰਤਾਰ ਨੇ ਤੇਰੀ ਇੱਛਾ ਪੂਰੀ ਕੀਤੀ ਹੈ, ਪੱਲੇ ਬੰਨ ਲੈ। ਤੁਰੇ ਗਏ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਨੇ ਮਹਾਰਾਜ ਜਿਸ ਤਰ੍ਹਾਂ ਇਹ ਕੀਮਤੀ ਰਤਨ ਹੈ, ਮੈਂ ਸੁਣਿਆ ਆਪ ਜੀ ਦੀ ਸੰਗਤ ਵਿੱਚ ਕਿ ਮਨੁੱਖਾ ਜਨਮ ਵੀ ਬੜਾ ਕੀਮਤੀ ਰਤਨ ਹੈ, ਇਹ ਕੀਮਤੀ ਰਤਨ ਹੈ ਅਤੇ ਇਸੇ ਤਰ੍ਹਾਂ ਮਨੁੱਖਾ ਜਨਮ ਵੀ ਬਹੁਤ ਕੀਮਤੀ ਰਤਨ ਹੈ, ਪਰ ਇਸ ਦੀ ਕਦਰ ਸਾਰੇ ਕਿਉਂ ਨਹੀਂ ਜਾਣਦੇ? ਕਿਉਂਕਿ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਵਾਕਈ ਇਹ ਮਨੁੱਖਾ ਜਨਮ ਹੀਰਿਆਂ ਵਰਗਾ ਕੀਮਤੀ ਹੈ, ਪਰ ਇਸ ਦੀ ਕਦਰ
ਕੋਈ ਵਿਰਲਾ ਕਦਰਦਾਨ ਹੀ ਜਾਣਦਾ ਹੈ। ਤੈਨੂੰ ਇਸ ਸਵਾਲ ਦਾ ਜਵਾਬ ਨਗਰ ਵਿੱਚੋਂ ਮਿਲੇਗਾ ਜਾਂ ਅਸੀਂ ਇੱਥੇ ਰੁਕਦੇ ਹਾਂ, ਤੂੰ ਇਹ ਰਤਨ ਲੈ ਕੇ ਨਗਰ ਵਿੱਚ ਚਲਾ ਜਾ ਔਰ ਇਸ ਰਤਨ ਦਾ ਮੁੱਲ ਪਵਾ ਕੇ ਵੇਖ। ਭਾਈ ਮਰਦਾਨਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨਗਰ ਵਿੱਚ ਗਏ। ਸਭ ਤੋਂ ਪਹਿਲਾਂ ਸਬਜ਼ੀ ਵਾਲੇ ਕੋਲ ਗਏ ਨੇ। ਉਹ ਸਬਜ਼ੀ ਵਾਲਾ ਇਸ ਰਤਨ ਦੀ ਕੀਮਤ ਕੀ ਜਾਣੇ, ਉਹ ਕਹਿਣ ਲੱਗਾ ਕਿ ਇਸ ਦੇ ਬਦਲੇ ਤੈਨੂੰ ਮੈਂ 2 ਮੂਲੀਆਂ ਹੀ ਦੇਵਾਂਗਾ। ਭਾਈ ਮਰਦਾਨਾ ਜੀ ਅੱਗੇ ਗਏ, ਜਿਹੜਾ ਵਪਾਰੀ ਸੀ ਉਹ ਕਹਿਣ ਲੱਗਾ ਕਿ ਮੈਂ ਅੱਧ ਗਜ ਕੱਪੜਾ ਦੇਵਾਂਗਾ। ਤੀਸਰੇ ਕੋਲ ਗਏ, ਉਹਨੇ ਕਿਹਾ ਕਿ ਮੈਂ ਤੈਨੂੰ ਉਹਦੀ ਪਾਕ ਖੰਡ ਦੇ ਦਿੰਦਾ। ਉਹ ਹੁਣ ਰਤਨ ਦੀ ਕੀਮਤ ਨਹੀਂ ਸੀ ਜਾਣਦੇ, ਨਾ ਸਬਜ਼ੀ ਵਾਲਾ ਜਾਣੇ, ਨਾ ਕਰਿਆਨੇ ਵਾਲਾ ਔਰ ਨਾ ਹੀ ਵਪਾਰੀ ਜਾਣੇ। ਭਾਈ ਸਾਹਿਬ ਚੱਲਦਿਆਂ ਚੱਲਦਿਆਂ ਪਹੁੰਚ ਗਏ ਨੇ ਸਾਲਸਰਾਏ ਜੌਹਰੀ ਦੇ ਕੋਲ। ਜਦੋਂ ਸਾਲਸਰਾਏ ਜੌਹਰੀ ਨੇ ਭਾਈ ਮਰਦਾਨਾ ਜੀ ਪਾਸੋਂ ਕੀਮਤੀ ਰਤਨ ਦੇਖਿਆ ਔਰ ਉਸ ਵੇਲੇ ਉਹ ਰਤਨ ਦੇਖਦਿਆਂ ਹੀ ਸਭ ਤੋਂ ਪਹਿਲਾਂ ਉਹ ਰਤਨ ਲਿਆਉਣ ਵਾਲੇ ਵੱਲ ਆਪਣਾ ਸਿਰ ਝੁਕਾਇਆ। ਉਹ ਇਸ ਕਰਕੇ ਕਿ ਉਹ ਹੈਰਾਨ ਸੀ ਸਾਲਸਰਾਏ ਕਿ ਐਸਾ ਕੀਮਤੀ ਰਤਨ ਮੈਂ ਆਪਣੇ ਬਜ਼ੁਰਗਾਂ ਪਾਸੋਂ ਸੁਣਿਆ ਸੀ ਪਰ ਅੱਜ ਤੱਕ ਦੇਖਿਆ ਨਹੀਂ, ਕਿਉਂਕਿ ਜੌਹਰੀ ਸੀ ਔਰ ਇਹਦੇ ਵੱਡ ਵਡੇਰੇ ਵੀ ਜੌਹਰੀ ਹਨ। ਉਸ ਵੇਲੇ ਭਾਈ ਮਰਦਾਨਾ ਜੀ ਨੇ ਮੁੱਲ ਪੁੱਛਿਆ। ਉਹ ਕਹਿਣ ਲੱਗਾ ਕਿ ਮੇਰੇ ਕੋਲ ਜਿੰਨੀ ਜਮ੍ਹਾਂ ਪੂੰਜੀ ਹੈ ਨਾ ਆਪਣੇ ਮਹਿਲਾਂ ਦੇ ਸਮੇਤ, ਮੈਂ ਤੈਨੂੰ ਦੇ ਦੇਵਾਂ, ਫਿਰ ਵੀ ਇਸ ਰਤਨ ਦਾ ਮੁੱਲ ਨਹੀਂ ਤਾਰ ਸਕਦਾ। ਇਸ ਕਰਕੇ ਭਾਈ ਮਰਦਾਨਾ ਜੀ ਨੂੰ ਰਤਨ ਬਾ ਅਦਬ ਵਾਪਸ ਮੋੜਿਆ ਔਰ 100 ਰੁਪਈਆ ਉਸ ਰਤਨ ਦੀ ਦਰਸ਼ਨੀ ਭੇਟਾ ਦਿੱਤੀ ਹੈ। ਉਸ ਵੇਲੇ 100 ਰੁਪਈਏ ਦਾ ਮੁੱਲ ਬਹੁਤ ਸੀ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗਾ ਕਿ ਮੈਂ ਆਪਣੇ ਵੱਡ ਵਡੇਰਿਆਂ ਤੋਂ ਸੁਣਿਆ ਹੈ ਕਿ ਜਦੋਂ ਕੋਈ ਏਡਾ ਕੀਮਤੀ ਰਤਨ ਪ੍ਰਾਪਤ ਹੋਵੇ ਨਾ ਉਹਦੀ ਦਰਸ਼ਨੀ ਭੇਟਾ ਜ਼ਰੂਰ ਬਣਦੀ ਹੈ। ਭਾਈ ਮਰਦਾਨਾ ਜੀ ਉਹ ਭੇਟਾ ਲੈ ਕੇ, ਰਤਨ ਲੈ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ। ਸਾਰੀ ਵਾਰਤਾ ਗੁਰੂ ਨਾਨਕ ਸਾਹਿਬ ਨੂੰ ਦੱਸੀ ਹੈ, ਕਿਸ ਤਰ੍ਹਾਂ ਵੱਖਰੇ ਵੱਖਰੇ ਲੋਕਾਂ ਕੋਲ ਗਏ ਪਰ ਕਿਸੇ ਨੂੰ ਵੀ ਉਹਦੀ ਕੀਮਤ ਨਹੀਂ ਸੀ ਪਤਾ। ਪਰ ਜਦੋਂ ਮੈਂ ਇੱਕ ਜੌਹਰੀ ਦੇ ਪਾਸ ਗਿਆ ਤਾਂ ਉਹਨੇ ਤਾਂ ਮਹਾਰਾਜ ਇਸ ਦਾ ਮੁੱਲ ਕਰੋੜਾਂ ਤੋਂ ਵੀ ਵੱਧ ਦੱਸਿਆ ਔਰ ਮੈਨੂੰ ਦਰਸ਼ਨੀ ਭੇਟਾ ਹੀ 100 ਰੁਪਈਆ ਨਾਲ ਦਿੱਤੀ ਹੈ। ਮਹਾਰਾਜ ਕਹਿੰਦੇ, ਮਰਦਾਨਿਆਂ, ਇਸੇ ਤਰ੍ਹਾਂ ਮਨੁੱਖਾ ਜਨਮ ਅਮੁੱਲਕ ਰਤਨ ਹੈ ਪਰ ਇਸ ਦੀ ਕੀਮਤ ਸਾਰੇ ਨਹੀਂ ਜਾਣਦੇ। ਤੈਨੂੰ ਕੇਵਲ ਇਹ ਸਮਝਾਉਣ ਦੇ ਲਈ ਬਾਜ਼ਾਰ ਭੇਜਿਆ ਸੀ। ਹੁਣ ਇਸ ਤਰ੍ਹਾਂ ਕਰ ਕਿ ਇਹ ਜਿਹੜਾ 100 ਰੁਪਈਆ ਲਿਆਇਆ ਨਾ ਇਹ ਜੌਹਰੀ ਨੂੰ ਵਾਪਸ ਦਿਆ ਔਰ ਉਹਨੂੰ ਕਹਿ ਕਿ ਜੇ ਵੇਚੀਏ ਨੇ ਤਾਂ ਫਿਰ ਮੁੱਲ ਕਾਹਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਵੱਡੀ ਸਿੱਖਿਆ ਸਾਨੂੰ ਜੀਵਨ ਵਿੱਚ ਕਮਾਉਣ ਲਈ ਦਿੱਤੀ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਦਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਭਾਈ ਮਰਦਾਨਾ ਜੀ ਵਾਪਸ ਮੁੜੇ ਔਰ ਸਾਲਸਰਾਏ ਜੌਹਰੀ ਨੂੰ ਉਹ ਰਤਨ ਜਿਹੜਾ ਸੀ ਨਾ ਲੈਣ ਕਰਕੇ 100 ਰੁਪਈਆ ਵਾਪਸ ਮੋੜਿਆ ਔਰ ਸਾਲਸਰਾਏ ਕਹਿਣ ਲੱਗਾ ਕਿ ਮੇਰਾ ਧਰਮ ਕਹਿੰਦਾ ਹੈ ਕਿ ਜੇ ਇੱਕ ਵਾਰ ਕਿਸੇ ਨੂੰ ਕੁਝ ਦੇ ਦਈਏ ਨਾ ਤਾਂ ਉਹ ਮੁੜ ਕੇ ਵਾਪਸ ਨਹੀਂ ਲਈਦਾ। ਪਰ ਉਸ ਵੇਲੇ ਸਾਲਸਰਾਏ ਵੀ ਬੜਾ ਹੈਰਾਨ ਹੋਇਆ ਕਿ ਐਸਾ ਕਿਹੜਾ ਤਿਆਗੀ ਮਹਾਂਪੁਰਖ ਹੈ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇੰਨਾ ਪੈਸਾ ਉਹਦਾ ਤਿਆਗ ਕਰ ਰਿਹਾ ਹੈ। ਉਸ ਵੇਲੇ ਸਾਲਸਰਾਏ ਦੇ ਮਨ ਵਿੱਚ ਵੀ ਸ਼ਰਧਾ ਬਣੀ ਕਿ ਮੈਂ ਵੀ ਐਸੇ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰਾਂ। ਆਪਣੇ ਨੌਕਰ ਅਦਰੱਕੇ ਨੂੰ ਨਾਲ ਲਿਆ, ਪਕਵਾਨ ਨਾਲ ਤਿਆਰ ਕਰਵਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਇਆ ਔਰ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਸਤਿਗੁਰੂ ਕਹਿੰਦੇ, ਜੌਹਰੀ, ਜਿਸ ਤਰ੍ਹਾਂ ਤੂੰ ਇਹ ਪੱਥਰਾਂ ਦਾ ਮੁੱਲ ਜਾਣਦਾ ਹੈ ਨਾ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਵੀ ਕੀਮਤੀ ਰਤਨ ਹੈ, ਇਹਦਾ ਵੀ ਮੁੱਲ ਜਾਣ ਕਿ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ ਇਹ ਬਹੁਤ ਕੀਮਤੀ ਰਤਨ ਹੈ। ਕਈ ਵਾਰ ਨਾ ਮਨੁੱਖ ਸੰਸਾਰ ਤੋਂ ਦਾਸ ਹੋਇਆ ਰੱਬ ਨੂੰ ਉਲਾਂਭੇ ਦੇਵੇਗਾ ਕਿ ਮੈਨੂੰ ਰੱਬ ਨੇ ਦਿੱਤਾ ਕੀ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਜਿਨ੍ਹਾਂ ਕੋਲ ਇਹ ਮਨੁੱਖਾ ਦੇ ਪਰਮਾਤਮਾ ਦੀ ਅਮੋਲਕ ਦਾਤ ਮਿਲੀ ਹੋਈ
ਇਹ ਸਭ ਤੋਂ ਵੱਡੀ ਦਾਤ ਹੈ। ਲੱਖਾਂ ਕਰੋੜਾਂ ਰੁਪਈਆ ਦੇ ਕੇ ਵੀ ਇਹ ਸਵਾਸ ਮੁੱਲ ਨਹੀਂ ਖਰੀਦੇ ਜਾ ਸਕਦੇ। ਔਰ ਸਰੀਰ ਦਾ ਇੱਕ ਇੱਕ ਅੰਗ ਏਡਾ ਕੀਮਤੀ ਹੈ ਕਿ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲਏ ਦੁਬਾਰਾ ਉਹ ਅੰਗ ਬਣਦਾ ਨਹੀਂ। ਇਸ ਕਰਕੇ ਵਾਹਿਗੁਰੂ ਦੀ ਅਮੁਲਕ ਦਾਤ ਨੂੰ ਸਮਝਣਾ ਚਾਹੀਦਾ। ਸਭ ਤੋਂ ਵੱਡਾ ਪਾਪ ਗੁਰੂ ਸਾਹਿਬ ਨੇ ਬਾਣੀ ਅੰਦਰ ਦੱਸਿਆ, ਆਤਮ ਘਾਤੀ ਹੈ ਜਗਤ ਕਸਾਈ। ਜਿਹੜਾ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ, ਜਿਹੜਾ ਆਪਣੇ ਆਪ ਦਾ ਆਤਮ ਹੱਤਿਆ ਕਰਨ ਵਾਲਾ, ਉਹ ਸਭ ਤੋਂ ਵੱਡਾ ਦੋਸ਼ੀ ਮੰਨਿਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਸਾਲਸਰਾਏ ਭਾਗਾਂ ਵਾਲਾ ਬਣਿਆ ਔਰ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਨਗਰ ਧਰਮਸ਼ਾਲਾ ਵਿੱਚ ਲੈ ਗਿਆ। ਬੜੇ ਕੀਮਤੀ ਪਕਵਾਨ ਗੁਰੂ ਸਾਹਿਬ ਦੇ ਅੱਗੇ ਰੱਖੇ ਪਰ ਮਹਾਰਾਜ ਜੀ ਨੇ ਉੱਤਰ ਦਿੱਤਾ, ਸਾਹਿਬ ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਨਾਮ ਦੇ ਨਾਲ ਹੀ ਰੱਜੇ ਹੋਏ ਹਾਂ। ਪਰ ਭਾਈ ਮਰਦਾਨਾ ਜੀ ਦੀ ਤੀਬਰ ਇੱਛਾ ਦੇ ਕਰਕੇ ਉਹਦੇ ਕੋਲੋਂ ਪਕਵਾਨ ਲੈ ਕੇ ਆਪ ਛਕਿਆ, ਮਰਦਾਨਾ ਜੀ ਨੇ ਛਕਿਆ ਔਰ ਫਿਰ ਸਾਲ ਸਰਾਏ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕੁਝ ਸਮਾਂ ਇੱਥੇ ਹੋਰ ਰੁਕੋ। ਅਤੇ ਸਾਹਿਬ ਕਹਿਣ ਲੱਗੇ, ਸਮਾਂ ਆਵੇਗਾ, ਤੇਰੇ ਕੋਲ ਲੰਮਾ ਸਮਾਂ ਸਾਲਾਂ ਬੱਧੀ ਰੁਕ ਕੇ ਜਾਵਾਂਗੇ। ਉਹ ਸਮਾਂ ਆਇਆ। ਫਤਿਹ ਚੰਦ ਮੈਣੀ ਗੁਰੂ ਕਲਗੀਧਰ ਸਾਹਿਬ ਜੀ ਦਾ ਸੇਵਕ ਬਣਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਉਹ ਸਾਲ ਸਰਾਏ ਦੀ ਬੰਸ਼ ਵਿੱਚੋਂ ਸੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਜਨਮ ਸਫਲਾ ਕਰਨ ਦੀ ਯੁਗਤ ਦੱਸੀ ਅਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਜੀਵਨ ਸਫਲਾ ਹੁੰਦਾ ਹੈ। ਅੱਜ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਖੇਲਤ ਖਾਤ ਪੀਤ, ਖੇਲਤ ਹਸਤ, ਖਾਂਦਿਆਂ ਪੀਂਦਿਆਂ ਖੇਲਦਿਆਂ ਅਤੇ ਹੱਸਦਿਆਂ ਭਰਮੇ ਜਨਮ ਅਨੇਕ। ਇਸ ਤਰ੍ਹਾਂ ਤਾਂ ਆਪਾਂ ਅਨੇਕਾਂ ਹੀ ਜਨਮ ਬਤੀਤ ਕਰ ਦਿੱਤੇ ਨੇ ਔਰ ਹਰ ਵਾਰ ਇਹੋ ਪਰੁੱਖੀਆਂ ਮੰਗਾਂ ਸਾਡੀਆਂ ਰਹੀਆਂ ਨੇ ਕਿ ਸਾਡੀ ਇਹ ਆਸ ਹੈ ਅਤੇ ਪੂਰੀ ਹੋ ਜਾਵੇ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਆਸਾਂ ਦੀ ਪੰਡ ਰੱਖ ਕੇ ਸਿਰ 'ਤੇ ਆਇਆ ਹੈ। ਜੀਵਨ ਖਤਮ ਹੋ ਜਾਂਦਾ ਹੈ ਪਰ ਆਸਾ ਨਹੀਂ ਮੁੱਕਦੀ। ਇਸੇ ਕਰਕੇ ਸਾਡੇ ਵਡੇਰਿਆਂ ਨੇ, ਅਰਦਾਸ ਦੇ ਰਚੇਤਿਆਂ ਨੇ ਜਦੋਂ ਅਰਦਾਸ ਦੇ ਬੰਦ ਲਿਖੇ ਨੇ, ਇਹ ਮੰਗਾਂ ਸਭ ਤੋਂ ਵੱਡੀਆਂ ਸਾਨੂੰ ਮੰਗਣ ਦੀ ਜਾਚ ਦੱਸੀ ਹੈ ਕਿ ਆਪਾਂ ਗੁਰੂ ਦੇ ਦਰ 'ਤੇ ਆ ਕੇ ਮੰਗਣਾ ਕੀ ਹੈ। ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਮੰਗਣਾ ਮੰਗਣ ਨੀਕਾ, ਹਰ ਜਸ ਪੁਰ 'ਤੇ ਮੰਗਣਾ। ਔਰ ਅਰਦਾਸ ਵਿੱਚ ਆਪਾਂ ਰੋਜ਼ ਮੰਗਦੇ ਹਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ। ਇਹ ਸੱਤ ਦਾਨ ਜਿਹੜੇ ਨੇ ਸਭ ਤੋਂ ਉੱਤਮ ਮੰਨੇ ਨੇ। ਆਪਾਂ ਗੁਰੂ ਦੇ ਦਰ 'ਤੇ ਆ ਕੇ ਇਹ ਦਾਤਾਂ ਜ਼ਰੂਰ ਮੰਗਣੀਆਂ ਕਿ ਮਹਾਰਾਜ ਕਿਰਪਾ ਕਰੋ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਆਪ ਜੀ ਸਾਨੂੰ ਸਿੱਖੀ ਦੀ ਦਾਤ ਬਖਸ਼ੋ, ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਸਿੱਖੀ ਸਲਾਮਤ ਰਹੇ, ਆਉਣ ਵਾਲੀਆਂ ਪੀੜ੍ਹੀਆਂ ਵੀ ਗੁਰੂ ਘਰ ਦੇ ਨਾਲ ਜੁੜ ਕੇ ਰਹਿਣ। ਪਰ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਇਸ ਤਰ੍ਹਾਂ ਤੇ ਅਨੇਕਾਂ ਹੀ ਜਨਮ ਬਤੀਤ ਕਰ ਦਿੱਤੇ ਨੇ। ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਮਹਾਰਾਜ ਹੁਣ ਤਾਂ ਅਸੀਂ ਆਪ ਜੀ ਦੀ ਟੇਕ ਲਈ ਹੈ, ਕਿਰਪਾ ਕਰਕੇ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਕੱਢ ਲਓ। ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਮਹਾਰਾਜ ਅਸੀਂ ਸਾਰੇ ਦਰ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮਹਾਰਾਜ ਸੰਸਾਰ ਸਮੁੰਦਰ ਦੀ ਨਿਆਈ ਹੈ, ਕਿਰਪਾ ਕਰਕੇ ਸਾਡੀ ਬਿਰਤੀ ਰੂਪੀ ਬਾਂਹ ਫੜ ਕੇ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰਾ ਦਿਓ। ਪੌੜੀ ਪੌੜੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਖੇਲਤ ਖੇਲਤ ਆਇਓ, ਅਨਕ ਜੋਨ ਦੁੱਖ ਪਾਏ। ਕਿਉਂਕਿ ਸਲੋਕ ਦਾ ਜੋ ਵਿਸਥਾਰ ਹੈ ਉਹ ਪੌੜੀ ਦੇ ਵਿੱਚ ਆਉਂਦਾ ਹੈ। ਔਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਇਹ ਜਨਮ ਕਈ ਬਤੀਤ ਕਰ ਦਿੱਤੇ ਨੇ, ਇਸੇ ਤਰ੍ਹਾਂ ਖੇਲਦਿਆਂ ਖੇਲਦਿਆਂ ਸੰਸਾਰ ਵਿੱਚ ਆਏ, ਭਾਵ ਕਈ ਜੂਨਾਂ ਦੇ ਵਿੱਚੋਂ ਭਟਕਦਿਆਂ ਭਟਕਦਿਆਂ ਹੁਣ ਫਿਰ ਸੰਸਾਰ ਦੇ ਵਿੱਚ ਆਏ ਹਾਂ। ਅਨਕ ਜੋਨ ਦੁੱਖ ਪਾਏ, ਅਤੇ ਜਿਹੜੀਆਂ ਜਿਹੜੀਆਂ ਜੂਨਾਂ ਦੇ ਵਿੱਚ ਗਏ ਹਾਂ ਬਹੁਤੇ ਹੀ ਦੁੱਖ ਪਾਏ ਨੇ। ਵਿਦਵਾਨਾਂ ਦਾ ਕਥਨ ਹੈ ਕਿ 70,000 ਬਿੱਛੂ ਇਕੱਠੇ ਹੋ ਕੇ ਡੰਗ ਮਾਰਨ, ਇੰਨਾ ਦਰਦ ਜੀਵ ਨੂੰ ਜਨਮ ਵੇਲੇ ਹੁੰਦਾ ਹੈ। ਜਨਮ ਦੀ ਪੀੜਾ ਇੰਨੀ ਜ਼ਿਆਦਾ ਮੰਨੀ ਹੈ
ਔਰ ਇਹ ਵੀ ਗ੍ਰੰਥਾਂ ਵਿੱਚ ਜ਼ਿਕਰ ਆਇਆ ਕਿ ਇੱਕ ਬਿੱਛੂ ਪੱਥਰ 'ਤੇ ਡੰਗ ਮਾਰੇ ਅਤੇ ਸੰਖੀਆ ਜ਼ਹਿਰ ਬਣ ਜਾਂਦਾ ਹੈ। ਔਰ ਇਸ ਤਰ੍ਹਾਂ ਦੇ ਕਈ ਘਰ ਅਸੀਂ ਵਸਾਏ, ਕਈ ਜੂਨਾਂ ਦੇ ਵਿੱਚ ਭਟਕਦਿਆਂ ਹੋਇਆਂ ਫਿਰ ਸੰਸਾਰ ਦੇ ਵਿੱਚ ਆਏ ਹਾਂ। ਖੇਦ ਮਿੱਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਪਰ ਜੇ ਇਸ ਜੀਵਨ ਵਿੱਚ ਪੂਰਨ ਸਾਧੂ ਮਿਲ ਜਾਣ, ਖੇਦ ਮਿੱਟੈ, ਫਿਰ ਹੀ ਇਹ ਜਨਮ ਮਰਨ ਦਾ ਜਿਹੜਾ ਖੇਦ ਪੀੜਾ ਹੈ, ਦੁੱਖ ਹੈ, ਇਹ ਮਿੱਟ ਸਕਦਾ ਹੈ। ਕਿਉਂਕਿ ਜਿੰਨਾ ਚਿਰ ਪੂਰਨ ਸਾਧੂ ਸਤਿਗੁਰੂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਜੀਵ ਦਾ ਜਨਮ ਮਰਨ ਮਿੱਟਦਾ ਨਹੀਂ। ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਪੂਰਨ ਸਾਧੂ ਸਤਿਗੁਰੂ ਦੀ ਸੰਗਤ ਮਿਲੇ, ਜਿਹਦੇ ਨਾਲ ਸਾਡਾ ਵੀ ਇਹ ਜਨਮ ਮਰਨ ਦਾ ਗੇੜ ਮਿੱਟ ਜਾਵੇ। ਸਤਿਗੁਰ ਬਚਨ ਸਮਾਏ, ਮਹਾਰਾਜ ਕਹਿੰਦੇ ਫਿਰ ਜਿਹੜਾ ਸਤਿਗੁਰਾਂ ਦੇ ਬਚਨ ਨੂੰ ਕੰਨਾਂ ਦੇ ਨਾਲ ਸੁਣਦਾ ਹੈ, ਮਨ ਬਾਣੀ ਸਰੀਰ ਕਰਕੇ ਗੁਰੂ ਦੇ ਬਚਨ ਨੂੰ ਜਿਹੜਾ ਮੰਨੇਗਾ, ਉਹ ਫਿਰ ਸਮਾਏ, ਉਹਦੀ ਹੀ ਪਰਮਾਤਮਾ ਦੇ ਵਿੱਚ ਸਮਾਈ ਹੁੰਦੀ ਹੈ। ਕਿਉਂਕਿ ਪਰਮਾਤਮਾ ਦੇ ਵਿੱਚ ਮਿਲਾਉਣ ਦੇ ਲਈ ਸਭ ਤੋਂ ਵੱਡਾ ਯੋਗ ਤਾਂ ਗੁਰੂ ਦਾ ਹੀ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੇ ਵਿੱਚ ਸਮਾ ਸਕਦੇ ਹਾਂ। ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਖਿਮਾ ਗਹੀ, ਖਿਮਾ ਤੋਂ ਭਾਵ ਹੁੰਦਾ ਹੈ ਕਿ ਆਪ ਦੇ ਤੋਂ ਛੋਟੇ ਦੀ ਗਲਤੀ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਇਹਨੂੰ ਕਹਿੰਦੇ ਨੇ ਖਿਮਾ। ਅਤੇ ਗੁਰੂ ਸੰਗਤ ਜੀ, ਧਰਮੀਆਂ ਦੇ ਵਿੱਚ ਸਭ ਤੋਂ ਵੱਡਾ ਗੁਣ ਹੁੰਦਾ ਹੀ ਖਿਮਾ ਹੈ। ਅਰਦਾਸ ਵਿੱਚ ਆਪਾਂ ਇਹ ਗੱਲ ਰੋਜ਼ ਪੜ੍ਹਦੇ ਹਾਂ, ਦੇਖ ਕੇ ਅਣਡਿੱਠ ਕੀਤਾ, ਇਹ ਵੀ ਖਿਮਾ ਕਰਨਾ ਹੈ। ਪਰ ਆਪਣਾ ਤਾਂ ਸੁਭਾਅ ਬਣਿਆ ਹੋਇਆ ਕਿ ਗੱਲ ਛੋਟੀ ਜਿਹੀ ਹੋਵੇ ਤਾਂ ਆਪਾਂ ਬਹੁਤ ਵੱਡੀ ਕਰਕੇ ਦੱਸਦੇ ਹਾਂ। ਜਿੰਨੇ ਔਗਣ ਆਪਾਂ ਨੂੰ ਸੰਸਾਰ ਵਿੱਚ ਦਿਸ ਰਹੇ ਨੇ, ਇਸ ਤੋਂ ਵੱਧ ਔਗਣ ਜਿਹੜੇ ਨੇ ਉਹ ਸਾਡੇ ਆਪਣੇ ਵਿੱਚ ਹਨ। ਲੇਖਾ ਕਥੇ ਨਾ ਛੋਟੀ ਆ, ਖਿਨ ਖਿਨ ਭੁੱਲਣ ਹਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜਿੰਨਾ ਸਮੁੰਦਰ ਪਾਣੀ ਨਾਲ ਲਬਾਲਬ ਭਰਿਆ ਹੈ, ਇਸੇ ਤਰ੍ਹਾਂ ਸਰੀਰ ਰੂਪੀ ਸਮੁੰਦਰ ਦੇ ਅੰਦਰ ਸੋ ਔਗਣਾ ਰੂਪੀ ਪਾਣੀ ਦੇ ਨਾਲ ਅਸੀਂ ਭਰੇ ਹੋਏ ਹਾਂ। ਫਿਰ ਇਸ ਕਰਕੇ ਆਪਾਂ ਦੂਜੇ ਦੇ ਔਗਣ ਹੀ ਦੇਖਦੇ ਹਾਂ। ਪਰ ਮਹਾਰਾਜ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਖਾਇਓ ਅੰਮ੍ਰਿਤ ਨਾਮ, ਪਰਮਾਤਮਾ ਦਾ ਅੰਮ੍ਰਿਤ ਨਾਮ ਰੂਪੀ ਭੋਜਨ ਖਾਧਾ ਹੈ ਨਾ, ਉਹਨਾਂ ਨੂੰ ਇਹ ਪ੍ਰਾਪਤੀ ਹੋਈ ਹੈ ਖਿਮਾ ਗਹੀ। ਉਹ ਫਿਰ ਖਿਮਾ ਵਾਲੀ ਬਿਰਤੀ ਰੱਖਦੇ ਨੇ। ਇੱਕ ਵਿਦਵਾਨ ਦੇ ਬੜੇ ਸੁੰਦਰ ਬੋਲ ਹਨ ਕਿ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਲਈ ਸਿਆਣੇ, ਬੁਰੇ ਨਾਲ ਭਲਿਆਈ ਕਰਨੀ, ਇਹ ਗੁਰੂ ਨਾਨਕ ਜਾਣੇ। ਬੁਰਾ ਬੁਰੇ ਦਾ ਬੁਰਾ ਤੇ ਹਰੇਕ ਬੰਦਾ ਕਰ ਸਕਦਾ ਹੈ, ਪਰ ਬੁਰੇ ਦੇ ਨਾਲ ਉਹਨੂੰ ਖਿਮਾ ਕਰ ਦੇਣਾ, ਇਹ ਧਰਮੀ ਦੇ ਲੱਖਣ ਨੇ। ਪਰ ਬੁਰੇ ਨਾਲ ਭਲਿਆਈ ਕਰਨੀ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੀ ਕੀਤਾ ਹੈ ਕਿ ਅਨੇਕਾਂ ਹੀ ਐਸੇ ਸੰਸਾਰ ਦੇ ਵਿੱਚ ਜੀਵ ਜਿਨ੍ਹਾਂ ਨੇ ਗੁਰੂ ਦਾ ਵੀ ਬੁਰਾ ਕਰਨ ਦਾ ਯਤਨ ਕੀਤਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵੀ ਖਿਮਾ ਕਰ ਦਿੱਤਾ, ਬਖਸ਼ ਦਿੱਤਾ। ਮਹਾਰਾਜ ਕਥਨ ਕਰਦੇ ਨੇ, ਖਿਮਾ ਗਹੀ ਸੱਚ ਸੰਚਿਓ, ਖਿਮਾ ਵਾਲੀ ਬਿਰਤੀ ਧਾਰਨ ਕੀਤੀ, ਸੱਚੇ ਪਰਮਾਤਮਾ ਦੇ ਨਾਮ ਨੂੰ ਸੰਚਿਓ ਇਕੱਠਾ ਕੀਤਾ ਹੈ। ਫਿਰ ਖਾਇਓ ਅੰਮ੍ਰਿਤ ਨਾਮ, ਅੰਮ੍ਰਿਤ ਰੂਪੀ ਪਰਮਾਤਮਾ ਦਾ ਜਿਹੜਾ ਨਾਮ ਸੀ ਉਹਦਾ ਭੋਜਨ ਖਾਇਓ ਖਾਧਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜੇ ਬਚਨ ਲਿਖੇ ਨੇ ਮੁੰਦਾਵਣੀ ਮਹੱਲਾ ਪੰਜਵਾਂ, ਮੁੰਦਾਵਣੀ ਦਾ ਅਰਥ ਬੁਝਾਰਤ ਵੀ ਹੈ, ਕਿਉਂਕਿ ਅੱਜ ਵੀ ਫੋਟੋਹਾਰ ਦੇ ਇਲਾਕੇ ਦੇ ਵਿੱਚ ਮੁੰਦਾਵਣੀ ਬੁਝਾਰਤ ਨੂੰ ਹੀ ਕਹਿੰਦੇ ਨੇ। ਜਦੋਂ ਬੁਝਾਰਤ ਪਾਉਣੀ ਵਿਆਹ ਵਾਲੇ ਸਮੇਂ, ਉਸ ਵੇਲੇ ਉਹਨਾਂ ਕਹਿਣਾ ਮੁੰਦਾਵਣੀ ਪਾਓ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਕਿ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਅੰਦਰ ਇਹ ਭੋਜਨ ਮਹਾਰਾਜ ਜੀ ਨੇ ਸਾਨੂੰ ਪਰੋਸ ਕੇ ਦਿੱਤਾ ਹੈ। ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਪਰ ਜੇ ਆਪਾਂ ਗਿਣਤੀ ਕਰੀਏ ਤੇ ਫਿਰ ਇਹ ਚਾਰ ਬਣਦੇ ਨੇ। ਕਿਸ ਤਰ੍ਹਾਂ? ਸੱਤ ਸੰਤੋਖ ਵਿਚਾਰ ਤੇ ਅੰਮ੍ਰਿਤ ਨਾਮ, ਪਰ ਇਹੋ ਹੀ ਬੁਝਾਰਤ ਹੈ ਇਸ ਵਿੱਚ। ਮਹਾਰਾਜ ਕਥਨ ਕਰਦੇ ਨੇ, ਸੱਤ ਸੰਤੋਖ ਤੇ ਅੰਮ੍ਰਿਤ ਨਾਮ ਨੂੰ ਵਿਚਾਰੋ, ਕਿਉਂਕਿ ਫਿਰ ਇਹ ਤਿੰਨ ਬਣਨਗੇ। ਸੱਤ ਸੰਤੋਖ
ਤੇ ਅੰਮ੍ਰਿਤ ਨਾਮ ਇਸ ਦੀ ਵਿਚਾਰ ਕਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਸਤਿਗੁਰੂ ਕਥਨ ਕਰਦੇ ਨੇ ਜਿਹੜਾ ਇਸ ਭੋਜਨ ਨੂੰ ਖਾਵੇਗਾ ਤੇ ਪੁੰਚੈ ਤੋਂ ਭਾਵ ਅੱਗੇ ਖਵਾਵੇਗਾ ਛਕਾਵੇਗਾ, ਆਪ ਜਪੇਗਾ ਦੂਜੇ ਨੂੰ ਜਪਾਵੇਗਾ, ਉਸੇ ਦਾ ਹੀ ਉਧਾਰ ਹੋਵੇਗਾ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਨਾਮ ਖਾਇਓ ਅੰਮ੍ਰਿਤ ਨਾਮ। ਉਹਨਾਂ ਨੇ ਹੀ ਫਿਰ ਪਰਮਾਤਮਾ ਦਾ ਅੰਮ੍ਰਿਤ ਨਾਮ ਰੂਪੀ ਭੋਜਨ ਛਕਿਆ ਹੈ। ਖਰੀ ਕਿਰਪਾ ਠਾਕੁਰ ਭਈ ਅਨੰਦ ਸੁਖ ਬਿਸਰਾਮ। ਫਿਰ ਬਹੁਤੀ ਚੰਗੀ ਕਿਰਪਾ ਉਸ ਮਾਲਕ ਦੀ ਹੋਈ ਹੈ, ਅਨੰਦ ਸੁਖ ਬਿਸਰਾਮ, ਮਨ ਬਾਣੀ ਸਰੀਰ ਕਰਕੇ ਆਨੰਦ ਪ੍ਰਾਪਤ ਹੋਇਆ ਅਤੇ ਸੁਖ ਸਰੂਪ ਦੇ ਵਿੱਚ ਫਿਰ ਬਿਸਰਾਮ ਸਥਿਤੀ ਪਾ ਲਈ ਹੈ। ਖੇਪ ਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ। ਭਗਤੀ ਰੂਪੀ ਜਿਹੜੀ ਰਾਸ ਸੀ ਉਹ ਅੰਤ ਤੱਕ ਨਿਭਾਹੀ ਹੈ, ਜਿਹਦੇ ਨਾਲ ਬਹੁਤਾ ਲਾਭ ਪ੍ਰਾਪਤ ਹੋਇਆ। ਕਈ ਵਾਰੀ ਕੀ ਹੁੰਦਾ ਹੈ ਕਿ ਕਈ ਵਾਰ ਵਿਰਾਗ ਮਨ ਵਿੱਚ ਆਵੇ ਨਾ, ਸੰਸਾਰ ਦੇ ਵਿੱਚ ਜਦੋਂ ਜੀਵ ਦੁਖੀ ਹੁੰਦਾ ਹੈ ਫਿਰ ਉਹਨੂੰ ਇੰਝ ਲੱਗਦਾ ਕਿ ਮੈਨੂੰ ਭਗਤੀ ਕਰਨੀ ਚਾਹੀਦੀ, ਮੈਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਮੇਰੇ ਕੋਲ ਤਾਂ ਆਸਰਾ ਹੀ ਹੁਣ ਪਰਮਾਤਮਾ ਦਾ ਹੈ। ਪਰ ਹੌਲੀ ਹੌਲੀ ਫਿਰ ਜੀਵਨ ਵਿੱਚ ਸੁੱਖ ਆਉਣ ਦੇ ਨਾਲ ਜੀਵ ਦੀ ਜਿਹੜੀ ਬਿਰਤੀ ਹੈ ਉਹ ਬਦਲ ਜਾਂਦੀ ਹੈ, ਫਿਰ ਐਸਾ ਪ੍ਰਵਿਰਤ ਹੁੰਦਾ ਹੈ ਸੰਸਾਰ ਦੇ ਵਿੱਚ, ਇਉਂ ਖਿਆਲ ਆਉਂਦਾ ਕਿ ਮੈਂ ਹੁਣ ਗੁਰੂ ਘਰ ਜਾਵਾਂ ਨਿਤਨੇਮ ਕਰਾਂ, ਫਿਰ ਖਿਆਲ ਆਵੇਗਾ ਕਿ ਨਹੀਂ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ। ਪਰ ਮਹਾਰਾਜ ਕਥਨ ਕਰਦੇ ਨੇ ਖੇਪ ਨਿਭਾਹੀ ਬਹੁਤ ਲਾਭ, ਜਿਨ੍ਹਾਂ ਨੇ ਅੰਤ ਤੱਕ ਭਗਤੀ ਦੀ ਰਾਸ ਨਿਭਾਹੀ ਹੈ। ਜਦੋਂ ਆਪਾਂ ਭਗਤ ਫਰੀਦ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਐਸਾ ਬੰਦਗੀ ਦੇ ਵਿੱਚ ਚਾਉ ਬਣਿਆ ਹੋਇਆ ਕਿ ਅੰਤਲੇ ਸਮੇਂ ਭਗਤ ਫਰੀਦ ਸਾਹਿਬ ਨਮਾਜ਼ ਪੜ੍ਹਦਿਆਂ ਹੋਇਆਂ ਉਹਨਾਂ ਨੂੰ ਸਰੀਰ ਬਿਰਧ ਹੋਣ ਕਰਕੇ ਗੱਛ ਖਾ ਗਏ। ਜਦੋਂ ਸੁਰਤ ਦੁਬਾਰਾ ਪਰਤੀ ਹੈ ਨਾ, ਅਤੇ ਉਹਨਾਂ ਨੇ ਆਪਣੇ ਮੁਰੀਦਾਂ ਨੂੰ ਇਹੋ ਗੱਲ ਪੁੱਛੀ ਸੀ ਕਿ ਮੇਰੀ ਨਮਾਜ਼ ਪੂਰੀ ਹੋ ਗਈ ਕਿ ਨਹੀਂ, ਯਾਨੀ ਕਿ ਭਗਤੀ ਦਾ ਇੰਨਾ ਚਾਅ। ਔਰ ਅਖੀਰਲੇ ਸਮੇਂ ਤੱਕ ਖੇਪ ਨਿਭਾਹੀ ਬਹੁਤ ਲਾਭ, ਜਿਨ੍ਹਾਂ ਨੇ ਭਗਤੀ ਦੀ ਰਾਸ ਅੰਤ ਤੱਕ ਨਿਭਾਹੀ ਹੈ, ਮਹਾਰਾਜ ਕਥਨ ਕਰਦੇ ਉਹਨਾਂ ਨੂੰ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ। ਘਰ ਆਏ ਪਤਵੰਤ, ਉਹ ਤੁਰਿਆ ਪਦ ਰੂਪੀ ਘਰ ਦੇ ਵਿੱਚ ਪਤ ਇੱਜ਼ਤ ਸੇਤੀ ਪਹੁੰਚਦੇ ਹਨ, ਜਾਂ ਪਰਲੋਕ ਰੂਪੀ ਘਰ ਦੇ ਵਿੱਚ ਉਹ ਪਤਵੰਤ ਇੱਜ਼ਤ ਸੇਤੀ ਪਹੁੰਚੇ ਨੇ। ਖਰਾ ਦਿਲਾਸਾ ਗੁਰਦੀਆ, ਉਹਨਾਂ ਨੂੰ ਸਤਿਗੁਰੂ ਜੀ ਨੇ ਚੰਗਾ ਆਸਰਾ ਦਿੱਤਾ ਹੈ। ਆਏ ਮਿਲੇ ਭਗਵੰਤ, ਔਰ ਉਹ ਫਿਰ ਪਰਮਾਤਮਾ ਨੂੰ ਆਣ ਕਰਕੇ ਮਿਲੇ ਹਨ। ਆਪਨ ਕੀਆ ਕਰਹਿ ਆਪ, ਅੱਗੇ ਪਾਛੇ ਆਪ, ਪਿੱਛੇ ਵੀ ਕਰਨ ਵਾਲਾ ਉਹ ਆਪ ਹੀ ਸੀ, ਹੁਣ ਵੀ ਉਹ ਸਾਰਾ ਕੁਝ ਆਪ ਹੀ ਕਰ ਰਿਹਾ, ਔਰ ਭਵਿੱਖ ਦੇ ਵਿੱਚ ਵੀ ਉਹ ਪਰਮਾਤਮਾ ਆਪ ਹੀ ਸਭ ਕੁਝ ਕਰੇਗਾ। ਨਾਨਕ ਸੋ ਸਰਾਹੀਐ ਜੇ ਘੱਟ ਘੱਟ ਰਹਿਆ ਬਿਆਪ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਹੀ ਸਲਾਹੀਏ ਜੋ ਘੱਟਾਂ ਘੱਟਾਂ ਦੇ ਵਿੱਚ ਵਿਆਪਕ ਹੈ। ਸਭੈ ਘੱਟ ਰਾਮ ਬੋਲੈ, ਆਰਾਮਾ ਬੋਲੈ, ਆਰਾਮ ਬਿਨਾਂ ਕੋ ਬੋਲੈ ਰੇ। ਫਿਰ ਕਿਉਂ ਤੂੰ ਦੂਜਿਆਂ ਦੀ ਨਿੰਦਾ ਕਰਕੇ ਬੁਰਾ ਭਲਾ ਕਹਿ ਕੇ ਆਪਣਾ ਸਮਾਂ ਖਰਾਬ ਕਰ ਰਿਹਾ। ਸਾਹਿਬ ਕਹਿੰਦੇ ਉਸ ਪਰਮਾਤਮਾ ਨੂੰ ਸਲਾਹੁਣਾ ਕਰੀਏ ਜੋ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਸੁਭਾਈਮਾਨ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸੋਏ ਉਪਦੇਸ਼ ਸਤਿਗੁਰੂ ਜੀ ਨੇ 53ਵੇਂ ਸਲੋਕ ਅੰਦਰ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਿਰਪਾ ਕਰੋ। ਸੋ ਇਸ ਤਰ੍ਹਾਂ ਦੇ ਜਨਮ ਲੈ ਕੇ ਕਈ ਵਾਰੀ ਆਪਾਂ ਬਤੀਤ ਕਰ ਚੁੱਕੇ ਹਾਂ। ਸੋ ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਆਪਣੀ ਕਿਰਪਾ ਕਰੋ ਔਰ ਇਹ ਸੰਸਾਰ ਸਮੁੰਦਰ ਤੋਂ ਸਾਨੂੰ ਕੱਢ ਲਓ, ਬਚਾ ਲਓ, ਇਹ ਬੇਨਤੀ ਆਪਾਂ ਕਰੀਏ। ਸੋਹਣੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ।

ਅਣ ਡਿੱਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ,

ਮਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ।

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਜਗਤ ਜਲੰਦੇ ਕੇ ਤਾਰਨਹਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਹੋਏ। ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਵਿੰਦਰ ਸਿੰਘ ਜੀ ਔਜਲਾ ਅਤੇ ਸਮੂਹ ਪਰਿਵਾਰ ਵੱਲੋਂ ਆਕਾਸ਼ਦੀਪ ਸਿੰਘ ਔਜਲਾ ਤਿਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਕਿਰਪਾ ਕਰਨੀ, ਦੇਹ ਰੋਗਤਾ ਤੰਦਰੁਸਤੀਆਂ ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਜੀ। ਭਾਈ ਦਿਲਬਾਗ ਸਿੰਘ ਜੀ ਸਮੁੱਚੇ ਹੀ ਸੇਵਕ ਪਰਿਵਾਰ ਵੱਲੋਂ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ, ਸੱਚੇ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ, ਦਰੋਂ ਕਰੋ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕਾ ਪਾਵਨ ਗੁਰਵਾਕ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਆਪ ਜੀਆਂ ਦੇ ਦਰ ਕਰ ਦੇ ਰਾਗੀ ਸਾਹਿਬਾਨ ਭਾਈ ਸਤਨਾਮ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ, ਤਿਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਕਰਨ ਦੀ ਆਗਿਆ ਹੋਵੇ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀਆਂ ਨੇ ਨਿਰਵਿਘਨਤਾ ਸਹਿਤ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ, ਸਮੂਹ ਪਾਠੀ ਸਿੰਘਾਂ ਸਿੰਘਣੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਨਿਰਵਿਘਨਤਾ ਸਹਿਤ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਵਾ ਲੈਣੇ। ਸੱਚੇ ਪਾਤਸ਼ਾਹ ਪੜੀ ਸੁਣੀ ਬਾਣੀ ਦਾ ਫਲ ਆਦੇਸ਼ ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਮੂਹ ਪਰਿਵਾਰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਆਪ ਜੀ ਕੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ

ਸਾਹਿਬ ਜੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਪੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ

ਤਾਲੇ ਨੂੰ ਖੋਲ੍ਹਣ ਦੇ ਲਈ ਚਾਬੀ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਗੁੱਝੇ ਭੇਦ ਹਨ ਉਹ ਪ੍ਰਗਟ ਕਰੇਗੀ ਔਰ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਵਿਦਵਾਨ ਜਨ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿ ਕੇ ਹੀ ਮਾਣ ਦਿੰਦੇ ਨੇ। ਸੋ ਪਾਵਨ ਵਿਚਾਰਾਂ ਆਪ ਸਰਵਣ ਕਰਦੇ ਆ ਰਹੇ ਹੋ। 375ਵਾਂ ਕਵਿਤ ਸਵਈਆ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਔਰ ਭਾਈ ਗੁਰਦਾਸ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋ ਸਕੀਦਾ ਹੈ ਔਰ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦੇ ਕੇ ਇਸ ਗੱਲ ਦਾ ਖੁਲਾਸਾ ਕੀਤਾ ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਿਆਣੇ ਅਧਿਆਪਕ ਬੱਚੇ ਨੂੰ ਵਿਦਿਆਰਥੀ ਨੂੰ ਕੋ ਗੱਲ ਸਮਝਾਉਣ ਦੇ ਲਈ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਦਿੰਦੇ ਨੇ ਉਹ ਇਸ ਕਰਕੇ ਕਿ ਜਿਹੜੀ ਗੱਲ ਸਮਝਣ ਲੱਗੇ ਹਾਂ ਉਹ ਚੰਗੀ ਤਰ੍ਹਾਂ ਸਮਝ ਵਿੱਚ ਪੈ ਜਾਵੇ ਔਰ ਪਿਛਲੇ ਕਵਿਤ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਬਚਨ ਕਹੇ ਸਨ ਕਿ ਜਿਸ ਤਰ੍ਹਾਂ ਜਿੰਨੇ ਵੀ ਮੱਛ ਕੱਛ ਹੰਸ ਮੋਤੀ ਅੰਮ੍ਰਿਤ ਜ਼ਹਿਰ ਇਹ ਸਾਰੇ ਸਮੁੰਦਰ ਦੀ ਹੀ ਦੇਣ ਨੇ ਤਾਲਾ ਸੰਜੋ ਸ਼ਸਤਰ ਇਹ ਸਾਰੇ ਲੋਹੇ ਦੀ ਦੇਣ ਨੇ ਮਿੱਟੀ ਤੋਂ ਕਈ ਤਰ੍ਹਾਂ ਦੇ ਬਰਤਨ ਬਣਦੇ ਨੇ ਪਰ ਹੈ ਤਾਂ ਦੇਖਣ ਵਿੱਚ ਵੱਖਰੇ ਲੱਗਦੇ ਨੇ ਪਰ ਹੈ ਤਾਂ ਮਿੱਟੀ ਦਾ ਹੀ ਰੂਪ। ਇਸੇ ਤਰ੍ਹਾਂ ਬੜੇ ਤਰ੍ਹਾਂ ਦੇ ਆਸ਼ਰਮ ਛੇ ਤਰ੍ਹਾਂ ਦੇ ਇਸੇ ਤਰ੍ਹਾਂ ਚਾਰ ਤਰ੍ਹਾਂ ਦੇ ਆਸ਼ਰਮ ਅਤੇ ਚਾਰ ਹੀ ਵਰਨ ਅਤੇ ਛੇ ਦਰਸ਼ਨਾਂ ਵਾਲੇ ਮੰਨੇ ਨੇ। ਇਹ ਸਾਰੇ ਸਭਨਾਂ ਦੀ ਹੋਂਦ ਗ੍ਰਸਥ ਧਰਮ ਕਰਕੇ ਹੀ ਹੈ। ਗ੍ਰਹਿ ਤੋਂ ਭਾਵ ਹੈ ਘਰ, ਸੱਤ ਤੋਂ ਭਾਵ ਹੈ ਪਵਿੱਤਰ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਇਹ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਕੀਤਾ ਫਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਔਰ ਉਸ ਸਮੇਂ ਤੋਂ ਹੀ ਇਹ ਜੀਵ ਆਤਮਾ ਹੋਂਦ ਵਿੱਚ ਆਇਆ। ਮਨੁੱਖਤਾ ਦੇ ਦੋ ਅੰਗ ਮੰਨੇ ਨੇ, ਇਸਤਰੀ ਔਰ ਮਰਦ। ਇਸਤਰੀ ਵਿੱਚ ਆਪਣੇ ਗੁਣ ਨੇ, ਸ਼ਰਮ ਸੰਕੋਚ ਸ਼ਰਧਾ ਵਿਸ਼ਵਾਸ ਆਦਿ। ਮਰਦ ਦੇ ਵਿੱਚ ਵੀ ਆਪਣੇ ਗੁਣ ਨੇ, ਦ੍ਰਿੜਤਾ ਸਾਹਸ ਵਿਚਾਰ ਉਦਮ ਔਰ ਬਲ ਆਦਿਕ। ਇਹ ਮਰਦ ਦੇ ਗੁਣ ਮੰਨੇ ਹਨ। ਸੋ ਇਸੇ ਤਰ੍ਹਾਂ ਮਰਦ ਜਿਹੜਾ ਹੈ ਉਹ ਇਸਤਰੀ ਤੋਂ ਬਿਨਾਂ ਅਧੂਰਾ ਹੈ ਔਰ ਇਸਤਰੀ ਮਰਦ ਤੋਂ ਬਿਨਾਂ ਅਧੂਰੀ ਹੈ। ਇਹਨਾਂ ਦੋਵਾਂ ਦਾ ਮਿਲਾਪ ਹੀ ਜਿਹੜਾ ਹੈ ਉਸ ਦੇ ਨਾਲ ਹੀ ਇਹ ਚਾਰ ਖਾਣੀਆਂ ਜਿਹੜੀਆਂ ਨੇ ਔਰ ਉਹਨਾਂ ਵਿੱਚੋਂ ਜਿਹੜੀ ਇਹ ਮਨੁੱਖਤਾ ਵਾਲੀ ਖਾਣੀ ਇਹਦੇ ਵਿੱਚੋਂ ਇੰਝ ਕਹਿ ਲਓ ਕਿ ਸਭ ਤੋਂ ਉੱਤਮ ਮੰਨੀ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਬਾਕੀਆਂ ਜੂਨਾਂ ਜਿਹੜੀਆਂ ਨੇ ਉਹਨਾਂ ਦਾ ਸਰਦਾਰ ਮਨੁੱਖ ਮੰਨਿਆ ਹੈ ਔਰ ਨਰ ਅਤੇ ਇਸੇ ਤਰ੍ਹਾਂ ਮਾਦਾ, ਇਹਨਾਂ ਦੇ ਸੰਯੋਗ ਮਿਲਾਪ ਦੇ ਨਾਲ ਹੀ ਚਾਰੇ ਖਾਣੀਆਂ ਦੀ ਉਤਪਤੀ ਹੋਈ ਹੈ। ਔਰ ਔਰਤ ਅਤੇ ਮਰਦ, ਇਸ ਦਾ ਮਿਲਾਪ ਹੀ ਸੰਸਾਰ ਦੇ ਵਾਧੇ ਵਿੱਚ ਸਹਾਇਕ ਹੋਇਆ ਔਰ ਜਿਹੜੇ ਪੁਰਾਤਨ ਸਮੇਂ ਤੋਂ ਇਹਨਾਂ ਦੇ ਮਿਲਾਪ ਦੇ ਲਈ ਵਿਆਹ ਕਾਰਜ ਬਣਿਆ ਹੈ। ਆਪਾਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਤੋਂ ਹੀ ਵੱਡੇ ਵੱਡੇ ਅਵਤਾਰੀ ਪੁਰਖ ਵੀ

0: ਉਹਨਾਂ ਨੇ ਵੀ ਗ੍ਰਸਥ ਜੀਵਨ ਨੂੰ ਧਾਰਨ ਕੀਤਾ। ਬ੍ਰਹਮਾ ਆਦਿਕ, ਸ਼ਿਵ ਆਦਿਕ, ਰਾਮਚੰਦਰ, ਕ੍ਰਿਸ਼ਨ ਆਦਿਕ, ਉਹਨਾਂ ਅਵਤਾਰਾਂ ਦਾ ਵੀ ਜੀਵਨ ਜਿਹੜਾ ਹੈ ਉਹ ਇਸੇ ਤਰ੍ਹਾਂ ਦਾ ਮੰਨਿਆ ਹੋਇਆ ਕਿ ਉਹਨਾਂ ਨੇ ਗ੍ਰਸਥ ਜੀਵਨ ਨੂੰ ਧਾਰਨ ਕੀਤਾ ਹੋਇਆ। ਪਰ ਇੱਕ ਯੋਗੀਆਂ ਦਾ ਮਤ ਹੈ ਜਿਨ੍ਹਾਂ ਨੇ ਆਪਣੇ ਹਿਸਾਬ ਦੇ ਨਾਲ ਗ੍ਰਸਥ ਜੀਵਨ ਨੂੰ ਬਹੁਤ ਬੁਰਾ ਕਿਹਾ, ਆਪਣੇ ਸ਼ਬਦਾਂ ਵਿੱਚ ਗ੍ਰਸਥੀਆਂ ਨੂੰ ਭੰਡਿਆ ਹੈ। ਪਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਸਾਨੂੰ ਐਸੀ ਸਿੱਖਿਆ ਦਿੱਤੀ ਹੈ ਕਿ ਜੇ ਜੀਵ ਦਾ ਜੀਵਨ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਧਾਰਨੀ ਹੋਵੇ ਤਾਂ ਫਿਰ ਇਸ ਦਾ ਜੀਵਨ ਬਹੁਤ ਸੁਖਾਲਾ ਹੋ ਜਾਂਦਾ ਹੈ। ਔਰ ਗ੍ਰਸਥ ਜੀਵਨ ਦੇ ਵਿੱਚ ਹੀ ਇਹ ਜਿਹੜੇ ਗੁਣ ਹਨ, ਸ਼ਰਧਾ, ਵਿਸ਼ਵਾਸ, ਪੁੰਨ, ਸੇਵਾ, ਦ੍ਰਿੜਤਾ, ਹੌਸਲਾ, ਇਹ ਸਾਰੇ ਗ੍ਰਸਥ ਜੀਵਨ ਦੇ ਹੀ ਗੁਣ ਮੰਨੇ ਨੇ। ਔਰ ਜੇ ਆਪਾਂ ਜੀਵਨ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਵਿੱਚ ਬਤੀਤ ਕਰੀਏ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣ ਕੇ ਜੀਵਨ ਵਿੱਚ ਧਾਰਨ ਕੀਤਾ ਹੈ ਔਰ ਸੇਵਾ ਅਤੇ ਸਿਮਰਨ ਕਰਕੇ ਗ੍ਰਸਥ ਜੀਵਨ ਨੂੰ ਸਫਲਾ ਕੀਤਾ, ਉਹਨਾਂ ਦਾ ਇਹ ਸੰਸਾਰ ਵਿੱਚ ਆਉਣਾ ਸਫਲਾ ਹੋਇਆ। ਸ਼੍ਰੀਮਾਨ ਭਾਈ ਗੁਰਦਾਸ ਜੀ ਨੇ, ਪਿੱਛੇ ਆਪਾਂ ਇੱਕ ਕਵਿਤ ਸਰਵਣ ਕਰਕੇ ਆਏ ਹਾਂ, ਬੜਾ ਸੁੰਦਰ ਕਵਿਤ ਉਚਾਰਨ ਕਰਕੇ ਉਹਦੇ ਵਿੱਚ ਵੀ ਸਿੱਖਿਆ ਦਿੱਤੀ ਸੀ। ਤੁਸ ਮੈਂ ਤੰਦੁਲ ਬੋਏ ਨਿਪਜੈ ਸਹਸਰ ਗੁਣੋ ਦੇਹ ਤਾਰ ਕਰਤ ਹੈ ਉਪਕਾਰ ਜੀ। ਕਹਿੰਦੇ ਨੇ ਕਿ ਚੌਲਾਂ ਨੂੰ ਜੇ ਛਿਲਕੇ ਵਿੱਚ ਰੱਖ ਕੇ ਧਰਤੀ ਵਿੱਚ ਬੀਜਿਆ ਜਾਵੇ ਨਾ ਤੇ ਫਿਰ ਅਨੇਕਾਂ ਰੂਪ ਧਾਰਨ ਕਰਕੇ ਰੋਜੀ ਰੂਪੀ ਉਪਕਾਰ ਕਰਦੇ ਨੇ। ਤੁਸ ਮੈਂ ਤੰਦੁਲ ਬੋਏ ਨਿਪਜੈ ਸਹਸਰ ਗੁਣੋ ਦੇਹ ਤਾਰ ਕਰਤ ਹੈ ਉਪਕਾਰ ਜੀ। ਤੁਸ ਮੈਂ ਤੰਦੁਲ ਨਿਰਵਿਘਨ ਨਾ ਲਾਗੈ ਘੁਣ। ਆਪਾਂ ਜਾਣਦੇ ਹਾਂ ਕਿ ਜਿੰਨਾ ਚਿਰ ਚੌਲ ਛਿਲਕੇ ਵਿੱਚ ਰਹੇ ਉਹਨਾਂ ਚਿਰ ਉਹਨੂੰ ਘੁਣ ਵੀ ਨਹੀਂ ਲੱਗਦਾ ਔਰ ਉਹਦਾ ਜਿਹੜਾ ਹੈ ਰੱਖ ਰਹੇ ਚਿਰੰਕਾਲ ਹੋਤ ਨਾ ਬੇਕਾਰ ਜੀ। ਚੌਲ ਨੂੰ ਛਿਲਕੇ ਵਿੱਚ ਲੰਮਾ ਸਮਾਂ ਰੱਖ ਸਕਦੇ ਹਾਂ, ਖਰਾਬ ਨਹੀਂ ਹੁੰਦਾ। ਪਰ ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ, ਚੌਲ ਛਿਲਕੇ ਚੋਂ ਬਾਹਰ ਨਿਕਲ ਆਵੇ ਤੇ ਫਿਰ ਬਹੁਤਾ ਸਮਾਂ ਉਹ ਰਹਿੰਦਾ ਨਹੀਂ, ਟੁੱਟਦਾ ਵੀ ਹੈ, ਮੈਲਾ ਵੀ ਹੋ ਜਾਂਦਾ ਹੈ। ਸਵਾਦ ਕਰਵਾਏ ਰਾਧੇ ਰਹੇ ਨਾ ਸੰਸਾਰ ਜੀ। ਪੁਰਾਣਾ ਚੌਲ ਜੇ ਕਿਤੇ ਬਣਾਇਆ ਜਾਵੇ ਤੇ ਉਹ ਸਵਾਦ ਵੀ ਬਹੁਤਾ ਨਹੀਂ ਦਿੰਦਾ, ਇਹ ਉਦਾਹਰਣ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ ਸੀ। ਤੈਸੇ ਗੁਰਸਿੱਖ ਗ੍ਰਹਿ ਮੈਂ ਵਿਰਾਗੀ, ਗੁਰੂ ਕਾ ਸਿੱਖ ਘਰ ਦੇ ਵਿੱਚ ਵਿਰਾਗੀ ਬਣ ਕੇ ਰਹਿੰਦਾ ਹੈ। ਗ੍ਰਹਿ ਤਜ ਬੰਨ ਖੰਡ ਹੋਤ ਨਾ ਉਧਾਰ ਜੀ। ਪਰ ਜੇ ਬੰਦਾ ਸੋਚੇ ਕਿ ਮੈਂ ਘਰ ਛੱਡ ਕੇ ਜੋਗੀਆਂ ਵਾਲਾ ਮਤ ਅਪਣਾ ਲਾਂ, ਜੰਗਲਾਂ ਵਿੱਚ ਪਹਾੜਾਂ ਵਿੱਚ ਜਾ ਕੇ ਸ਼ਾਇਦ ਰੱਬ ਮਿਲਦਾ ਹੈ। ਗ੍ਰਹਿ ਤਜ ਬੰਨ ਖੰਡ ਹੋਤ ਨਾ ਉਧਾਰ ਜੀ। ਜੰਗਲਾਂ ਦੇ ਵਿੱਚ ਜਾ ਕੇ ਭਟਕਣਾ ਤੋਂ ਸਿਵਾ ਹੋਰ ਕੁਝ ਨਹੀਂ ਹੈ। ਸਭ ਤੋਂ ਉੱਤਮ ਮਾਰਗ, ਉੱਤਮ ਧਰਮ ਅੱਜ ਭਾਈ ਗੁਰਦਾਸ ਜੀ ਨੇ ਦੱਸਿਆ, ਗ੍ਰਸਥ ਜੀਵਨ ਹੈ। ਭਾਈ ਗੁਰਦਾਸ ਜੀ ਨੇ ਅੱਜ ਗ੍ਰਸਥ ਨੂੰ ਧਰਮ ਕਹਿ ਕੇ ਸਤਿਕਾਰਿਆ ਹੈ। ਸਕਲ ਧਰਮ ਹੈ, ਗ੍ਰਸਥ ਪ੍ਰਧਾਨ ਹੈ। ਜਿੱਥੇ ਮਨੁੱਖਤਾ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਸੀ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉੱਥੇ ਹੀ ਚਾਰ ਆਸ਼ਰਮ ਮੰਨੇ ਸਨ ਔਰ ਉਹ ਚਾਰ ਆਸ਼ਰਮ ਬ੍ਰਹਮਚਾਰੀ, ਗ੍ਰਸਥੀ, ਬਾਨਪ੍ਰਸਤੀ ਅਤੇ ਸੰਨਿਆਸੀ। ਔਰ ਪਹਿਲੇ 25 ਸਾਲ ਬ੍ਰਹਮਚਾਰੀ ਰਹਿ ਕੇ 25 ਤੋਂ 50 ਸਾਲ ਤੱਕ ਗ੍ਰਸਥ ਨੂੰ ਧਾਰਨ ਕਰਨਾ, 50 ਤੋਂ 75 ਸਾਲ ਬਾਨਪ੍ਰਸਤੀ ਹੋ ਜਾਣਾ ਅਤੇ 75 ਤੋਂ 100 ਸਾਲ ਦੀ ਉਮਰ 'ਚ ਸੰਨਿਆਸ ਲੈ ਲੈਣਾ। ਇਸ ਤਰ੍ਹਾਂ ਇਹਨਾਂ ਨੇ 100 ਸਾਲ ਦੀ ਉਮਰ ਮਿੱਥ ਕੇ ਚਾਰ ਆਸ਼ਰਮ ਬਣਾਏ ਹੋਏ ਸੀ। ਪਰ ਜਦੋਂ ਆਪਾਂ ਗੁਰੂ ਸਾਹਿਬ ਜੀ ਕੋਲੋਂ ਗਿਆਨ ਲੈਂਦੇ ਹਾਂ ਅਤੇ ਸਤਿਗੁਰੂ ਸਾਹਿਬ ਜੀ ਨੇ ਬਚਪਨ ਦੀ ਉਮਰ ਨੂੰ ਸਫਲਾ ਕਰਨ ਵਾਸਤੇ ਭਗਤ ਧਰੂ ਅਤੇ ਭਗਤ ਪ੍ਰਹਿਲਾਦ ਜੀ ਦੇ ਪ੍ਰਮਾਣ ਦਿੱਤੇ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਔਰ ਨਾਲ ਹੀ ਗ੍ਰਿਸਤ ਨੂੰ ਸਭ ਤੋਂ ਉੱਤਮ ਧਰਮ ਕਹਿ ਕੇ ਅਤੇ ਜਿਹੜੇ ਬਾਨਪ੍ਰਸਤੀ ਸੰਨਿਆਸ ਉਹਨੇ ਨੂੰ ਵੱਡਾ ਦੱਸਦੇ ਸਨ ਉਹਨਾਂ ਦੇ ਤਾਂ ਹੀ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਕਿ ਇਹ ਸਰੀਰ ਦੇ ਉੱਤੇ ਭੰਗਵਾਂ ਭੇਖ ਧਾਰਨ ਕਰਨ ਦੇ ਨਾਲ, ਸਰੀਰ ਦੇ ਉੱਪਰ ਸਵਾਹ ਮੱਲਣ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ। ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਵਪਾਈ ਹੈ। ਮਹਾਰਾਜ ਕਹਿੰਦੇ ਕੇਵਲ ਭੇਖ ਧਾਰਨ ਕਰ ਲਿਆ ਜੋਗੀਆਂ ਵਾਲਾ, ਸਵਾਹ ਮੱਲ ਲਈ, ਰਾਖ ਮੱਲ ਲਈ, ਹੱਥ ਵਿੱਚ ਡੰਡਾ ਫੜ ਲਿਆ, ਕਮੰਡਲ ਰੱਖ ਲਿਆ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਜੋਗੀ ਹਾਂ, ਔਰ ਦੂਜਿਆਂ ਨੂੰ ਮੱਤ ਦੇਣ ਲੱਗ ਪਿਆ ਕਿ ਤੁਸੀਂ ਗ੍ਰਿਸਤੀ ਹੋ, ਤੁਹਾਨੂੰ ਧਰਮ ਧਾਰਨ ਕਰਨ ਦਾ ਕੋਈ ਹੱਕ ਹੀ ਨਹੀਂ ਹੈ, ਜੇ ਪ੍ਰਾਪਤੀ ਵਾਲੇ ਹੋਣਾ ਚਾਹੁੰਦੇ ਹੋ ਤਾਂ ਘਰ ਬਾਰ ਤਿਆਗ ਦਿਓ। ਇਹਨਾਂ ਜੋਗੀਆਂ ਦੇ ਪਿੱਛੇ ਲੱਗ ਕਰਕੇ ਵੱਡੇ ਵੱਡੇ ਰਾਜੇ ਹੋਏ, ਗੋਪੀ ਚੰਦ ਵਰਗੇ, ਪਰਥਰੀ ਵਰਗੇ, ਜਿਨ੍ਹਾਂ ਨੇ ਆਪਣਾ ਵਸਦਾ ਵਸਾਉਂਦਾ ਘਰ, ਵੱਡੇ ਵੱਡੇ ਰਾਜ ਮਹਿਲ ਤਿਆਗ ਕਰਕੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਸੀ ਕਿ ਜੋਗ ਮਤ ਨੂੰ ਧਾਰਨ ਦੇ ਨਾਲ ਰੱਬ ਦੀ ਪ੍ਰਾਪਤੀ ਵਾਲੇ ਹੋ ਜਾਈਦਾ ਹੈ। ਔਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਭੇਖ ਧਾਰਨ ਕਰਨ ਦੇ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਜੋਗ ਹੈ ਕੀ? ਤੇ ਸਾਹਿਬ ਦੇ ਪਾਵਨ ਬਚਨ ਨੇ ਅੰਜਨ ਮਾਹੇ ਨਿਰੰਜਨ ਰਹੀ ਹੈ, ਇਸ ਮਾਇਆ ਕਾਲਖ ਦੇ ਵਿੱਚ ਇਸ ਤੋਂ ਨਿਰਲੇਪ ਰਹਿਣਾ ਹੀ ਅਸਲ ਵਿੱਚ ਜੋਗ ਕਮਾਉਣਾ ਹੈ। ਉਹ ਕਿਸ ਤਰ੍ਹਾਂ? ਜਿਸ ਤਰ੍ਹਾਂ ਭਗਤ ਜੀ ਨੇ ਸਿੱਖਿਆ ਦਿੱਤੀ ਹੈ ਨਾ ਕਿ ਕਾਲੇ ਬਰਤਨ ਲਾਗੂ ਕੋਈ ਵਿਰਲਾ ਹੀ ਹੈ ਜਿਹੜਾ ਬਚ ਕੇ ਲੰਘਦਾ ਏ, ਪਰ ਜਿਹੜਾ ਲੰਘ ਜਾਵੇ ਬਚ ਕੇ, ਅਸਲ ਵਿੱਚ ਉਹਨੂੰ ਹੀ ਗੁਰੂ ਸਾਹਿਬ ਜੀ ਨੇ ਵੱਡਾ ਜੋਗੀ ਮੰਨਿਆ ਹੈ। ਉਹ ਕਿਸ ਤਰ੍ਹਾਂ? ਤੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਸਾਹਿਬ ਕਹਿੰਦੇ ਕਮਲ ਚਿੱਕੜ ਵਿੱਚ ਖਿੜਦਾ ਹੈ ਪਰ ਰਹਿੰਦਾ ਉਹ ਚਿੱਕੜ ਤੋਂ ਨਿਰਲੇਪ ਹੈ। ਇਸ ਕਰਕੇ ਗੁਰਸਿੱਖ ਇਸ ਤਰ੍ਹਾਂ ਦੇ ਬਰਾਗੀ ਨੇ ਕਿ ਘਰ ਪਰਿਵਾਰ ਦੇ ਵਿੱਚ ਗ੍ਰਸਥ ਵਿੱਚ ਰਹਿ ਕੇ ਵੀ, ਧਰਮ ਦੀ ਕਿਰਤ ਕਰਕੇ ਵੀ, ਸੋਹਣਾ ਰਾਜ ਭਾਗ ਵੀ ਮਿਲਿਆ ਹੋਵੇ ਪਰ ਮਨ ਦੀ ਪਕੜ ਨਾ ਹੋਵੇ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਕੀਤਾ, ਨਿਤਨੇਮ ਕਰਨ ਦਾ ਹੁਕਮ ਕੀਤਾ ਕਿ ਜਿਹੜੇ ਤੈਨੂੰ ਕੀਮਤੀ ਸਵਾਸ ਮਿਲੇ ਨੇ ਨਾ, ਇਹਨਾਂ ਸਵਾਸਾਂ ਨੂੰ ਸਫਲਿਆ ਕਰਨ ਵਾਸਤੇ ਨਿਤਨੇਮ ਕਰ, ਸੰਗਤ ਕਰ, ਔਰ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਫਿਰ ਤਿਆਗ ਦੀ ਝਲਕ ਵੀ ਸਿੱਖ ਦੀ ਦਿਸਦੀ ਹੈ ਕਿ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੂ ਪਛਾਣੇ ਸੀ। ਇਸ ਕਰਕੇ ਗ੍ਰਿਸਤੀਆਂ ਤੋਂ ਸਾਰੇ ਹੀ ਜਿਹੜੇ ਨੇ ਉਹ ਉਪਜਦੇ ਹਨ, ਸਾਰੇ ਹੀ ਵੱਸਦੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਨੇ ਜੋਗ ਮਤ ਧਾਰਨ ਕੀਤਾ, ਜੋਗੀਆਂ ਵਾਲੇ ਲਿਬਾਸ ਪਾਏ, ਉਹ ਗ੍ਰਿਸਤੀਆਂ ਦੇ ਘਰੋਂ ਆ ਕਰਕੇ ਤੁਸੀਂ ਕਈ ਵਾਰੀ ਮੰਗਦੇ ਦੇਖੇ ਨੇ, ਅਲੱਖ ਨਿਰੰਜਨ ਕਹਿਣਾ, ਔਰ ਘੰਟੀਆਂ ਵਜਾ ਕਰਕੇ, ਟੱਲ ਖੜਕਾ ਕਰਕੇ ਗ੍ਰਿਸਤੀਆਂ ਦੇ ਘਰੋਂ ਭਿੱਖਿਆ ਲੈਣੀ। ਸੋ ਇਸ ਤਰ੍ਹਾਂ ਦਾ ਕਰਮ ਜੋਗੀਆਂ ਦਾ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਐਸਾ ਉਪਦੇਸ਼ ਦਿੱਤਾ, ਭੂਲੇ ਮਾਰਗ ਜਿਨ੍ਹੇ ਬਿਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਚਾਰ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਦੀ ਧਰਤੀ 'ਤੇ ਪਹੁੰਚੇ ਨੇ, ਭਾਈ ਗੁਰਦਾਸ ਜੀ ਨੂੰ ਆਪਾਂ ਪੜ੍ਹਦੇ ਹਾਂ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀ ਅਵਤਾਰਾ। ਸਿੱਖਿਆ ਕੀ ਦਿੱਤੀ? ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, महाराज जी की पहलियां प्रचार फेरियां जड़ियां सी वो धर्म स्थाना वाले इस करके सी कि जेडे धर्म के आगू बन के बैठे सी ना लिबास पा के धर्मिया वाला भावें को काजी है भावें पंडित है और भावें को योगी है ते विच आपां हुण अपने आप नूं भी रख लईए धर्म का जेड़ा लिबास पा करके बैठा है उहदे तों मनुख नूं बड़ी आस हुंदी है और आस लै करके उहदे कोल जांदा है कि संसार तां विकारां दी अग नाल सड़ रिहा इहदे कोल मैं जाके बैठा ते मैनूं कोई सुख मिले मैनूं शांति मिले पर जिन्हां ने केवल धर्म दे लिबास रोजी दी खातर पाए सन पखंड जाल विच फसा करके लोकां नूं करम कांडां विच लाउंदे सी सब तो पहला गुरु नानक साहिब ने उहनां नूं ही सिक्ख्या दित्ती है और फिर महाराज जी ने करतारपुर धर्मशाला कायम कीती भेख उतार उदास दा वत क्यों संसारी रीत चलाई महाराज जी ने भाई गुरदास जी लिखदे ने कि फिर बाबा आया करतारपुर भेख उदासी भेख उदासी महाराज जी ने सकल उतारा पहर संसारी कपड़े मंजी बैठ की अवतारा गृहस्थियां वाले लिबास नूं धारण करके गुरु नानक देव महाराज जी करतारपुर खेती करन लगे वो इस वास्ते कि जेडे गृहस्थी लोग सन उन्हां नूं सिक्ख्या देण दे लई किते इह ना मन विच भरम रह जावे कि भगती करनी बंदगी करनी केवल तां केवल जेडे योगी ने काजी ने ब्राह्मणा दा ही काम है महाराज जी ने दस्सिया मनुखा जन्म नूं सफला करन दे लई सानू परमात्मा दा सिमरन करना चाहीदा पर इह मन विच फेर भुलेखा रह जाणा सी कि जी गृहस्थ जीवन बड़ा औखा है जे गृहस्थियां वाले वस्त्र पहनो गृहस्थ जीवन नूं धारण करो फिर पता लगता इसलिए गुरु नानक साहब जी ने आप गृहस्थ जीवन धारण किया और सतगुरु जी के जो दोस्त पुत्र बाबा श्री चंद बाबा लखमीदास और फिर गृहस्थ जीवन नूं सफला किस तरह करना है धर्म की किरत भी महाराज जी ने अपने हथीं करके दसी है और फिर सतगुरु जी ने उपदेश दिता है सोदर आरती गावी अमृत वेले जाप उचारा भाई दो समय धर्मशाला विच इकट्ठे होवो अमृत वेले जपजी साहब जरूर पढ़ो क्योंकि यह परलोक की राहदारी दिती है गुरु नानक साहब जी ने तुसीं जपजी साहब पढ़ते हो ना गुरु ग्रंथ साहब जी दे सब तो पहली बाणी है जिथे तत्करे विच लिखिया होया जप निशान निशान दा भाव हुंदा राहदारी और गुरु नानक साहब जी ने सानू इह परलोक दी राहदारी दित्ती है कि जिहड़ा जपजी साहब अमृत वेले पढ़ेगा मन्नै मार्ग ठाक ना पाए उहनू किसे तरह परलोक दे रस्ते रोक लगेगी ही नहीं मन्नै जम कै साथ ना जाए उहदे वल जम तक नहीं सकणगे इस तरह गुरु नानक साहब जी ने उपदेश दे के फिर सोधर आरती गावी है संध्या वेले सोधर का पाठ सौन लग्या कीर्तन सोला पढ़ के सोना यह नेम बनिया होया सो गृहस्थियां नूं ऐसा उपदेश दे के तारिया सी फिर गुरु नानक साहब जी जदों शिवरात्रि का मेला बटाले की धरती ते बहुत भरदा सी क्योंकि बड़ा पुराना मंदिर है बटाले की धरती ते और उस शिवरात्रि के मेले के उत्ते सारे जेड़े योगी सन वो इकट्ठे होंदे सी और लोग इन्हां सिद्धां योगियां कोल जा करके असीसां लैंदे उन्हां नूं दक्षिणा देंदे फिर उन्हां दी दित्ती हुई सिक्ख्या दे उपर चलदे सन योग मत नूं धारण करदे महाराज जी ने अंजन माहे निरंजन रही है योग युग ते पाई है सिक्ख्या देण दे लई फिर गुरु नानक साहब जी मेला सुन शिवरात दा बाबा चल बटाले आई सो तुसीं जाने हो नगर दा नाम बटाला और बटाला भी आउंदा है जिथे गुरु नानक साहब जी दा व्याह कारज होया माता सुलखणी जी दा पेका नगर और गुरु साहब जी दी व्याह दी निशानी उत्थे कंध दी गुरद्वारा कंध साहब सुशोभित है नाल ही अचल साहब गुरु घर भी है और उत्थे सामने अज भी वह पुरातन मंदिर उत्थे बनिया होया ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅਚਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਨੇ, ਹੁਣ ਜਿਹੜੇ ਸੰਸਾਰਿਕ ਲੋਕ ਗ੍ਰਸਥੀ ਗਏ ਹੋਏ ਸਨ, ਉਹਨਾਂ ਨੇ ਦੇਖਿਆ ਕਿ ਇੱਥੇ ਗੁਰੂ ਨਾਨਕ ਸਾਹਿਬ ਵੀ ਆਏ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਲੋਕ ਇਕੱਠੇ ਹੋ ਕੇ ਉੱਥੇ ਪਹੁੰਚ ਗਏ। ਕਿੰਨੀਆਂ ਭੇਟਾਵਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੀਆਂ ਨੇ। ਹੁਣ ਇਹ ਦੇਖ ਕਰਕੇ ਜਿਹੜੇ ਜੋਗੀ ਸਨ ਉਹ ਈਰਖਾਵਸ ਹੋਏ, ਕਿਉਂਕਿ ਉਹ ਤਾਂ ਸਾਲ ਬਾਅਦ ਮੇਲਾ ਭਰਦਾ ਅਤੇ ਲੋਕਾਂ ਕੋਲੋਂ ਦਕਸ਼ਣਾ ਲੈਣ ਲਈ ਆਉਂਦੇ ਸਨ, ਭੇਟਾਵਾਂ ਲੈ ਕੇ, ਚੰਗਾ ਚੂਖਾ ਲੈ ਕੇ ਫਿਰ ਜੰਗਲਾਂ ਵੱਲ ਰੁੱਖ ਕਰਦੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਲੋਕਾਂ ਦਾ ਇਕੱਠ ਦੇਖਿਆ, ਈਰਖਾਵਸ ਹੋਏ। ਭਾਈ ਗੁਰਦਾਸ ਜੀ ਲਿਖਦੇ ਨੇ, ਖਾਧੀ ਖੁਣਸ ਜੋਗੀਸਰਾਂ ਗੋਸ਼ਤ ਕਰਨ ਸੱਭੇ ਉੱਠੇ ਆਏ। ਈਰਖਾਵਸ ਹੋ ਕੇ ਨਾ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਰਚਾ ਕਰਨ ਦੇ ਲਈ ਆ ਗਏ। ਅਸਲ ਵਿੱਚ ਇਹਨੂੰ ਹੀ ਗੁਰੂ ਨਾਨਕ ਸਾਹਿਬ ਜੀ ਨੇ ਅੱਗ ਕਿਹਾ ਹੈ। ਜਿੱਥੇ ਵਿਕਾਰਾਂ ਦੀ ਅੱਗ ਹੈ, ਉੱਥੇ ਈਰਖਾਂ ਦੀ ਅੱਗ ਵੀ ਬੰਦੇ ਨੂੰ ਅੰਦਰੋਂ ਸਾੜਦੀ ਹੈ ਕਿ ਇਹਦਾ ਜਸ ਮੇਰੇ ਨਾਲੋਂ ਵੱਧ ਨਾ ਹੋਵੇ, ਇਹਦੀ ਵਡਿਆਈ ਮੇਰੇ ਨਾਲੋਂ ਜ਼ਿਆਦਾ ਨਾ ਹੋਵੇ। ਔਰ ਖਾਧੀ ਖੁਣਸ ਜੋਗੀਸਰਾਂ ਗੋਸ਼ਤ ਕਰਨ ਸੱਭੇ ਉੱਠ ਆਈ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਭੰਗਰ ਨਾਥ ਤੁਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਜਿਹੜਾ ਦੁੱਧ ਦਾ ਚਾਟਾ ਫਿੱਟ ਗਿਆ, ਹੁਣ ਇਹਨੂੰ ਰਿੜਕਿਆ ਮੱਖਣ ਹੱਥ ਵਿੱਚ ਨਹੀਂ ਆਉਣਾ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਭੰਗਰਨਾਥ ਕਹਿੰਦਾ ਹੈ ਕਿ ਜਿਹੜਾ ਗ੍ਰਸਤ ਦਾ ਪਹਿਰਾਵਾ ਹੈ, ਗ੍ਰਸਤੀਆਂ ਵਾਲਾ ਜੀਵਨ, ਇਹ ਕਾਂਜੀ ਹੈ। ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੇ ਕਾਂਜੀ ਪੈ ਜਾਵੇ ਉਹ ਦੁੱਧ ਫੁੱਟ ਜਾਂਦਾ ਹੈ, ਫਿਰ ਉਹਦੇ ਵਿੱਚੋਂ ਮੱਖਣ ਕਿੱਥੋਂ ਨਿਕਲਣਾ। ਇਹਨੇ ਭੰਗਰਨਾਥ ਨੇ ਜਿਹੜਾ ਉਦਾਸੀਆਂ ਵਾਲਾ ਭੇਖ ਸੀ, ਜਿਹੜੇ ਆਪ ਭੇਖ ਧਾਰਨ ਕੀਤੇ ਹੋਏ, ਇਹਨੂੰ ਦੁੱਧ ਦਾ ਚਾਟਾ ਕਿਹਾ ਹੈ। ਔਰ ਗ੍ਰਸਤ ਜੀਵਨ ਨੂੰ ਇਹਨਾਂ ਨੇ ਖਟਿਆਈ ਕਿਹਾ, ਕਾਂਜੀ ਕਿਹਾ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਸੁਣ ਕੇ ਇਸ ਦਾ ਪ੍ਰਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਨਾਨਕ ਆਖੇ ਭੰਗਰ ਨਾਥ ਤਰੀ ਮਾਂ ਕੁਚੱਜੀ ਆਹੇ। ਬਹੁਤ ਲੋਕਾਂ ਦਾ ਇਕੱਠ ਸੀ, ਇਹਨਾਂ ਸਿੱਧਾ ਸੋਚਿਆ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਚਰਚਾ ਦੇ ਨਾਲ ਜਦੋਂ ਚੁੱਪ ਕਰਾਵਾਂਗੇ ਤਾਂ ਲੋਕਾਂ ਦਾ ਝੁਕਾਅ ਸਾਡੇ ਵੱਲ ਹੋ ਜਾਵੇਗਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਿਹੜਾ ਝੱਲੇ, ਗੁਰੂ ਦੀ ਝਾਲਾ, ਸਭ ਤੋਂ ਵੱਡਾ ਸਤਿਗੁਰ ਨਾਨਕ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਨਾਨਕ ਆਖੇ ਭੰਗਰ ਨਾਥ ਤਰੀ ਮਾਂ ਕੁਚੱਜੀ ਆਹੀ। ਮਾਂ ਤੋਂ ਭਾਵ ਇੱਥੇ ਬੁੱਧ ਹੈ, ਅਤੇ ਕੁਚੱਜੀ ਤੋਂ ਭਾਵ ਖੋਟੇ ਚੱਜ ਵਾਲੀ, ਜਿਹਨੂੰ ਅਕਲ ਹੀ ਨਹੀਂ, ਮੱਤ ਹੀ ਨਹੀਂ ਹੈ। ਪਰ ਕਹਿੰਦੇ ਤੇਰੀ ਮਾਂ ਜਿਹੜਾ ਗੋਰਖ ਨਾਥ ਤੇਰਾ ਗੁਰੂ ਹੈ ਨਾ, ਅਸਲ ਵਿੱਚ ਉਹਨੇ ਤੈਨੂੰ ਮੱਤ ਹੀ ਨਹੀਂ ਦਿੱਤੀ। ਨਾਨਕ ਆਖੇ ਭੰਗਰ ਨਾ ਤਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਉਹਨੂੰ ਪਾਏ ਕੁਚੱਜੇ ਫੁੱਲ ਸੜਾਹੀ। ਅਸਲ ਵਿੱਚ ਤੁਸੀਂ ਭਾਂਡਾ ਧੋਣਾ ਹੀ ਨਾ ਜਾਣਿਆ, ਅਤੇ ਜੇ ਹੁਣ ਭਾਂਡੇ ਨੂੰ ਹੀ ਨਾ ਧੋਤਾ ਤਾਂ ਫਿਰ ਭਾਂਡਾ ਸਾਫ਼ ਨਾ ਹੋਵੇ ਤਾਂ ਦੁੱਧ ਨੇ ਫੁੱਟਣਾ ਹੀ ਹੈ, ਦੁੱਧ ਨੇ ਸਲਾਮਤ ਨਹੀਂ ਰਹਿਣਾ। ਅਸਲ ਵਿੱਚ ਜਿਹਨੂੰ ਤੁਸੀਂ ਕਹਿ ਰਹੇ ਹੋ ਨਾ ਗ੍ਰਸਤ ਜੀਵਨ, ਇਹ ਕਾਂਜੀ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਤੁਸੀਂ ਇਹਨੂੰ ਸਮਝਿਆ ਹੀ ਨਹੀਂ, ਭਾਂਡੇ ਨੂੰ ਧੋਤਾ ਹੀ ਨਹੀਂ, ਮਨ ਰੂਪੀ ਭਾਂਡਾ ਪਰਮਾਤਮਾ ਦੇ ਸਿਮਰਨ ਨਾਲ ਨਹੀਂ ਧੋਤਾ। ਖੋਟ ਗ੍ਰਸਤ ਜੀਵਨ ਵਿੱਚ ਨਹੀਂ ਹੈ, ਖੋਟ ਪਰਿਵਾਰ ਵਿੱਚ ਨਹੀਂ ਹੈ, ਖੋਟ ਬੰਦੇ ਦੇ ਮਨ ਵਿੱਚ ਹੈ। ਜੇ ਮਨ ਹੀ ਮੈਲਾ ਹੈ ਤਾਂ ਸਿਆਣੇ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜੇ ਆਪਣਾ ਮਨ ਨਾ ਸਾਫ਼ ਹੋਵੇ ਤਾਂ ਫਿਰ ਸੰਸਾਰ ਹੀ ਮੈਲਾ ਲੱਗਦਾ ਹੈ, ਕਿ ਸੰਸਾਰ ਹੀ ਨਹੀਂ ਚੰਗਾ, ਕੋਈ ਵੀ ਚੰਗਾ ਨਹੀਂ ਦਿਸੇਗਾ। ਯਾਨੀ ਕਿ ਖੋਟ ਆਪਣੇ ਵਿੱਚ ਹੈ, ਰੋਗੀ ਕਹਿ ਭਾਣਾ ਸਭ ਰੋਗੀ, ਰੋਗੀ ਬੰਦੇ ਨੂੰ ਸਾਰੇ ਰੋਗੀ ਹੀ ਦਿਸਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਧੋਣਾ ਤੇ ਪਰਮਾਤਮਾ ਦੇ ਸਿਮਰਨ ਦੇ ਨਾਲ ਮਨ ਨੂੰ ਸੀ, ਤੇ ਮਨ ਤਾਂ ਧੋਤਾ ਹੀ ਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਮਤ ਭਰੀ ਹੋਈ ਪਾਪਾਂ ਦੇ ਨਾਲ ਤੇ ਖੋਟ ਲੱਗ ਰਹੀ ਗ੍ਰਸਤੀਆਂ ਵਿੱਚੋਂ। ਸਤਿਗੁਰੂ ਜੀ ਕਹਿਣ ਲੱਗੇ ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਤੁਸੀਂ ਆਪਣੇ ਆਪ ਨੂੰ ਅਤੀਤ ਵੈਰਾਗੀ ਕਹਾਉਂਦੇ ਹੋ ਤੇ ਫਿਰ ਇਹ ਦੱਸੋ ਕਿ ਗ੍ਰਿਸਤੀਆਂ ਦੀ ਨਿੰਦਾ ਕਰਦੇ ਹੋ ਤੇ ਗ੍ਰਿਸਤੀਆਂ ਕੋਲੋਂ ਜਾ ਕੇ ਮੰਗਦੇ ਕਿਉਂ? ਜੇਡੇ ਹੀ ਮਾੜੇ ਲੱਗਦੇ ਨੇ ਗ੍ਰਿਸਤੀ, ਫਿਰ ਉਹਨਾਂ ਕੋਲੋਂ ਜਾ ਕਰਕੇ ਤੁਸੀਂ ਝੋਲੀ ਅੱਡ ਕੇ ਮੰਗਦੇ ਹੋ। ਪਰ ਇੱਕ ਗੱਲ ਯਾਦ ਰੱਖਿਓ, ਬਿਨ ਦਿੱਤੇ ਕਛ ਹੱਥ ਨਾ ਆਈ। ਜੋ ਬੀਜੈ ਖਾਵੈ ਸੋਏ, ਜੇ ਬੀਜਾਂਗੇ ਤਾਂ ਕੁਝ ਖਾਣ ਦੀ ਆਸ ਰੱਖਾਂਗੇ ਨਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਏ। ਜੇ ਕੁਝ ਦਿੱਤਾ ਹੋਵੇਗਾ ਤੇ ਲੈਣ ਦੀ ਆਸ ਰੱਖਾਂਗੇ। ਤੇ ਫਿਰ ਜੇ ਜੋਗੀਆਂ ਵਾਲਾ ਲਿਬਾਸ ਧਾਰਨ ਕਰਕੇ ਜੇ ਕੇਵਲ ਲਿਬਾਸ ਨੂੰ ਹੀ ਧਰਮ ਮੰਨ ਲਿਆ ਔਰ ਦੂਜਿਆਂ ਦੀ ਨਿੰਦਾ ਕਰੀ ਗਏ ਤੇ ਫਿਰ ਮਹਾਰਾਜ ਕਹਿੰਦੇ ਚੰਗੇ ਤਾਂ ਉਹ ਗ੍ਰਿਸਤੀ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚੋਂ ਕੋਈ ਵੀ ਭੁੱਖਾ ਨਹੀਂ ਮੁੜਦਾ, ਉਹ ਧਰਮ ਦੀ ਕਿਰਤ ਕਰਦੇ ਨੇ। ਧਰਮ ਦੀ ਕਿਰਤ ਕਰਕੇ, ਦਸਾਂ ਨਹਾਂ ਦੀ ਕਿਰਤ ਕਰਕੇ ਫਿਰ ਉਹਦੇ ਵਿੱਚ ਉਹ ਦਸਵੰਧ ਕੱਢਦੇ ਨੇ, ਫਿਰ ਲੋੜਵੰਦਾਂ ਦੀ ਉਹ ਮਦਦ ਕਰਦੇ ਨੇ। ਚਲੋ, ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਹੁਕਮ ਹੈ ਦਸਵਾਂ ਹਿੱਸਾ ਕੱਢਣ ਦਾ, ਪਰ ਹੋਰ ਮਤ ਵਾਲੇ ਵੀ ਐਸੇ ਹਨ ਜਿਹੜੇ ਆਪਣੇ ਹਿਸਾਬ ਦੇ ਨਾਲ ਕਿਰਤ ਕਰਕੇ ਔਰ ਕਿਰਤ ਨੂੰ ਸਫਲਿਆਂ ਕਰਨ ਦੇ ਲਈ ਉਹ ਲੋਕ ਵੀ ਜਿਹੜਾ ਹੈ ਕੁਝ ਨਾ ਕੁਝ ਲੋੜਵੰਦ ਦੀ ਮਦਦ ਜ਼ਰੂਰ ਕਰਨਗੇ। ਜਿਸ ਤਰ੍ਹਾਂ ਇਸਲਾਮ ਜਗਤ ਦੇ ਵਿੱਚ ਚੌਥਾ ਹਿੱਸਾ ਮੰਨਿਆ ਹੈ, ਉਹ ਵੀ ਆਪ ਦੀ ਕਿਰਤ ਕਰਕੇ ਅਤੇ ਚੌਥਾ ਹਿੱਸਾ ਕਮਾਈ ਵਿੱਚੋਂ ਕੱਢਦੇ ਨੇ। ਤੁਸੀਂ ਇਹਨਾਂ ਵੱਲ ਵੀ ਦੇਖਿਆ ਹੋਵੇਗਾ ਜਿਸ ਦੇਸ਼ ਵਿੱਚ ਰਹਿੰਦੇ ਹੋ, ਕਿਤੇ ਵੀ ਆਪਾਂ ਜਾਂਦੇ ਹਾਂ, ਕਿਸੇ ਸਟੋਰ 'ਤੇ ਜਾਂਦੇ ਹਾਂ, ਕਿਸੇ ਸ਼ੌਪ 'ਤੇ ਜਾਂਦੇ ਹਾਂ, ਅਤੇ ਇੱਥੇ ਇੱਕ ਟਿਪ ਦਾ ਰਿਵਾਜ ਹੈ। ਅਸਲ ਵਿੱਚ ਉਹਦਾ ਭਾਵ ਵੀ ਇਹੋ ਹੀ ਹੈ ਕਿ ਜਿਹੜਾ ਬੰਦਾ ਮਾੜਾ ਹੈ ਕਿਰਤ ਕਰਕੇ ਉਹਦੀ ਮਦਦ ਕਰਨਾ। ਅਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ, ਘਾਲ ਖਾਏ ਕਿਛ ਹੱਥੋਂ ਦੇ, ਘਾਲ ਕਰਕੇ ਮਿਹਨਤ ਕਰਕੇ ਖਾ ਕੇ ਫਿਰ ਲੋੜਵੰਦ ਦੀ ਮਦਦ ਕਰਨੀ, ਨਾਨਕ ਰਾਹੋ ਪਛਾਣੇ ਸੀ। ਮਹਾਰੇ ਕਹਿੰਦੇ ਇਹੋ ਹੀ ਰਸਤਾ ਹੈ ਭਲਿਆਈ ਦਾ, ਪਰਉਪਕਾਰ ਦਾ, ਜਿਹੜਾ ਸਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖਿਆ ਦਿੱਤੀ ਹੈ, ਵੱਡੇ ਵੱਡੇ ਸਿੱਧ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਨਿਰਉਤਰ ਹੋ ਗਏ ਸਨ। ਅਸਲ ਵਿੱਚ ਪੁਰਾਣਾ ਸਮਾਂ ਸੀ ਅਤੇ ਉਹ ਬੇਦੀ ਦੁਆਰਾ ਫੇਰੇ ਲੈਂਦੇ ਸਨ, ਕਿਉਂਕਿ ਬੇਦੀ ਤਿਆਰ ਕਰਨੀ ਔਰ ਬੇਦੀ ਤਿਆਰ ਕਰਕੇ, ਬੇਦੀ ਜਿਹੜੀ ਹੈ ਉਹ ਸੂਰਜ ਦਾ ਹੀ, ਕਿਉਂਕਿ ਸੂਰਜ ਨੂੰ ਦੇਵਤਾ ਮੰਨਦੇ ਨੇ, ਉਹਦਾ ਹੀ ਇੱਕ ਅੰਗ ਮੰਨਿਆ ਹੋਇਆ ਅੱਗ, ਇਸ ਕਰਕੇ ਅੱਗ ਦੁਆਰਾ ਫੇਰੇ ਲੈਣੇ। ਪਹਿਲਿਆਂ ਫੇਰਿਆਂ ਦੇ ਵਿੱਚ ਮਰਦ ਅੱਗੇ ਤੁਰਦਾ ਸੀ, ਔਰਤ ਪਿੱਛੇ ਪਿੱਛੇ, ਔਰ ਫਿਰ ਅੱਧੇ ਫੇਰਿਆਂ ਤੋਂ ਬਾਅਦ ਉਹ ਔਰਤ ਨੂੰ ਅੱਗੇ ਕਰ ਦੇਣਾ, ਮਰਦ ਨੇ ਪਿੱਛੇ ਚੱਲਣਾ, ਚੌਂਕੀ ਦੇ ਉੱਤੇ ਬਿਠਾ ਲੈਣਾ ਮਰਦ ਨੂੰ, ਜਾਂ ਕਈ ਵਾਰੀ ਔਰਤ ਨੂੰ ਤਾਂਬੇ ਦੀ ਪਰਾਤ ਦੇ ਵਿੱਚ ਬਿਠਾ ਕਰਕੇ ਉਹਦੇ ਜਿਹੜੇ ਭਾਈ ਹੁੰਦੇ ਸਨ ਉਹ ਉਹਨੂੰ ਲੈ ਕੇ ਬੇਦੀ ਦੁਆਰਾ ਫੇਰੇ ਦਵਾਉਂਦੇ, ਪਰਾਤ ਨੂੰ ਅੱਗੇ ਅੱਗੇ ਤੋਰਦੇ। ਪਰ ਇਹ ਤੱਤਾਂ ਦੀ ਪੂਜਾ ਹੋ ਰਹੀ ਸੀ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤੱਤਾਂ ਦੀ ਪੂਜਾ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਆਪਾਂ ਫੇਰੇ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਨਿਰੋਲ ਉਸਤਤ ਹੈ, ਕਿਉਂਕਿ ਜਿਸ ਵਕਤ ਗੁਰੂ ਸਾਹਿਬ ਬਟਾਲੇ ਦੀ ਧਰਤੀ 'ਤੇ ਆਏ ਸਨ ਉਸ ਵੇਲੇ ਤੁਸੀਂ ਗੁਰਦੁਆਰਾ ਡੇਰਾ ਸਾਹਿਬ ਦਰਸ਼ਨ ਕਰੋ ਬਟਾਲੇ, ਉੱਥੇ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਮੂਲ ਮੰਤਰ ਦੁਆਰਾ ਫੇਰੇ ਲਏ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਾਲ ਪੁਰਖ ਪਰਮਾਤਮਾ ਦੇ ਲੜ ਲਾਇਆ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬ੍ਰਾਹਮਣ ਨੇ ਸੰਸਕ੍ਰਿਤ ਦੇ ਜਿਹੜੇ ਸਲੋਕ ਸਨ ਉਹ ਪੜ੍ਹਨੇ, ਜਿਹਦੇ ਵਿੱਚ ਗ੍ਰਸਤ ਜੀਵਨ ਦੀ ਗੱਲ ਚੱਲਦੀ ਹੈ ਉਹ ਪੜ੍ਹ ਕੇ ਫਿਰ ਫੇਰੇ ਕਰਾਉਣੇ, ਔਰ ਚੰਗੀ ਜਿਹੜੀ ਦਕਸ਼ਿਣਾ ਸੀ ਉਹ ਵੀ ਲੋਕਾਂ ਪਾਸੋਂ ਲੈ ਲੈਣੀ, ਅਤੇ ਫਿਰ ਜਿਹੜਾ ਧੀ ਵਾਲਾ ਹੁੰਦਾ ਸੀ ਨਾ ਉਹਨੂੰ ਸਾਰਿਆਂ ਨੇ ਕਹਿਣਾ ਕਿ ਤੂੰ ਬ੍ਰਾਹਮਣ ਨੂੰ ਖੁਸ਼ ਕਰ, ਚੰਗੀ ਦਕਸ਼ਿਣਾ ਦੇ, ਮੋਟੀ ਦਕਸ਼ਿਣਾ ਦੇ। ਅਤੇ ਇਸ ਤਰ੍ਹਾਂ ਉਹ ਲੋਕ ਲੁੱਟਦੇ ਵੀ ਸਨ। ਮੈਂ ਬੇਨਤੀ ਕਰਾਂ, ਇਹ ਜਿਹੜਾ ਮਾਰਗ ਹੈ ਨਾ ਗੁਰਸਿੱਖੀ ਦਾ, ਇਹ ਕਿਉਂ ਕਿਹਾ ਗੁਰੂ ਸਾਹਿਬ ਜੀ ਨੇ ਖੰਨਿਓ ਤਿੱਖੀ ਵਾਲੋਂ ਨਿੱਕੀ ਇਤ ਮਾਰਗ ਜਾਣਾ। ਇਹ ਸਬਰ ਅਤੇ ਸੰਤੋਖ ਦਾ ਮਾਰਗ ਹੈ। ਭਾਵੇਂ ਗੁਰੂ ਸਾਹਿਬ ਜੀ ਨੇ ਇਸ ਮਾਰਗ 'ਤੇ ਚੱਲਣ ਵਾਲੇ ਜਾਂ ਜਿਹੜੇ ਬਾਣੀ ਲਿਖਣ ਵਾਲੇ ਸਨ, ਪੋਥੀਆਂ ਲਿਖਣ ਵਾਲੇ, ਕਥਾ ਸੁਣਾਉਣ ਵਾਲੇ, ਕੀਰਤਨੀਏ ਗੁਰੂ ਕੇ ਦਰਬਾਰ ਦੇ ਵਿੱਚ ਢਾਡੀ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਮਾਣ ਦੇ ਕਰਕੇ ਪ੍ਰਸੰਨ ਕੀਤਾ। ਪਰ ਜਦੋਂ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਪੰਡਿਤ ਬੂਲੇ ਦੀ ਸਾਖੀ ਪੜ੍ਹਦੇ ਹਾਂ ਨਾ, ਉਹਨੇ ਵੀ ਕਿਹਾ ਸੀ ਕਿ ਮਹਾਰਾਜ ਮੈਂ ਜਾਤੀ ਕਰਕੇ ਬ੍ਰਾਹਮਣ ਹਾਂ ਪਰ ਹੁਣ ਤਾਂ ਸਿੱਖ ਬਣ ਗਿਆ, ਪਰ ਫਿਰ ਵੀ ਕਈ ਲੋਕ ਜਿਹੜੇ ਨੇ ਉਹ ਜਾਤੀ ਕਰਕੇ ਮੈਨੂੰ ਦੇਖ ਕੇ ਨਾ ਮੈਂ ਪੰਡਿਤ ਹਾਂ ਅਤੇ ਮੈਨੂੰ ਕੋਈ ਸੇਵਾ ਹੀ ਨਹੀਂ ਕਰਨ ਦੇ ਰਹੇ। ਕੁਝ ਐਸੇ ਲੋਕ ਵੀ ਹਨ। ਮਹਾਰਾਜ ਕਹਿੰਦੇ ਤੂੰ ਜੀਵਨ ਸਫਲਾ ਕਰਨਾ ਹੈ ਨਾ, ਤੂੰ ਵਿੱਦਿਆ ਪੜ੍ਹਿਆ ਹੋਇਆ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਤੂੰ ਗੁਰਬਾਣੀ ਦੀ ਕਥਾ ਕਰ, ਗੁਰਬਾਣੀ ਦੀਆਂ ਪੋਥੀਆਂ ਹੱਥੀਂ ਲਿਖ, ਔਰ ਜੋ ਸੰਗਤ ਤੈਨੂੰ ਤਿੰਨ ਫੁੱਲ ਭੇਟਾ ਦੇ ਜਾਵੇ ਨਾ, ਸਬਰ ਅਤੇ ਸੰਤੋਖ ਦੇ ਨਾਲ ਉਹਨੂੰ ਜੀਵਨ ਵਿੱਚ ਵਰਤ ਲਈ, ਮੰਗ ਕੇ ਨਹੀਂ ਲੈਣਾ। ਯਾਨੀ ਕਿ ਬੜੀ ਵੱਡੀ ਸਿੱਖਿਆ ਇਸ ਸਾਖੀ ਵਿੱਚੋਂ, ਇਤਿਹਾਸ ਵਿੱਚੋਂ ਸਾਨੂੰ ਮਿਲਦੀ। ਜਿਹੜਾ ਕੰਮ ਉਹ ਪੰਡਿਤ ਕਰ ਰਹੇ ਸਨ, ਜੇ ਆਪਾਂ ਵੀ ਉਹ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ ਫਿਰ ਫਰਕ ਕੀ ਰਹਿ ਗਿਆ। ਉਹ ਕਰਦੇ ਕੀ ਸੀ, ਇੱਕ ਵਾਰ ਕਿਸੇ ਘਰ ਦੇ ਵਿੱਚ ਬ੍ਰਾਹਮਣ ਉਹਦੀ ਘਰਵਾਲੀ ਨੇ ਕਿਹਾ ਕਿ ਸਰਦੀਆਂ ਦੇ ਦਿਨ ਆ ਰਹੇ ਨੇ, ਅਤੇ ਇਸ ਤਰ੍ਹਾਂ ਕਰੋ ਕਿ ਹੁਣ ਆਪਾਂ ਨੂੰ ਰੂੰ ਦੀ ਲੋੜ ਹੈ, ਰਜਾਈਆਂ ਬਣਾਉਣੀਆਂ। ਅਤੇ ਉਹ ਜਿਹੜਾ ਪੰਡਿਤ ਸੀ ਘਰਵਾਲੀ ਨੂੰ ਕਹਿੰਦਾ ਕਿ ਭਾਗਵਤ ਨੇ ਚਿੰਤਾ ਨਾ ਕਰ, ਫਲਾਣੇ ਜਜਮਾਨ ਦੀ ਧੀ ਦਾ ਵਿਆਹ ਹੈ, ਉਹ ਜਜਮਾਨ ਕੋਲੋਂ ਮੈਂ ਆਪੇ ਹੀ ਰੂੰ ਦਾ ਇੰਤਜ਼ਾਮ ਕਰ ਲੈਣਾ। ਸੋ ਉਸ ਵੇਲੇ ਉਹ ਜਿਹੜਾ ਵਿਆਹ ਦਾ ਦਿਨ ਨੇੜੇ ਆਇਆ ਅਤੇ ਪੰਡਿਤ ਨੇ ਜਿਸ ਦੇ ਘਰ ਧੀ ਦਾ ਵਿਆਹ ਰੱਖਿਆ ਹੋਇਆ ਸੀ, ਬੇਦੀ ਤਿਆਰ ਕਰਦੇ ਫੇਰੇ ਲੈਣ ਦੇ ਲਈ, ਉਹ ਬੇਦੀ ਰੂੰ ਦੀ ਤਿਆਰ ਕਰਵਾ ਦਿੱਤੀ। ਹੁਣ ਜਿਹੜਾ ਲੜਕੇ ਪਰਿਵਾਰ ਨਾਲ ਪੰਡਿਤ ਆਇਆ ਸੀ, ਉਹ ਦੇਖ ਕੇ ਹੈਰਾਨ ਜਿਹਾ ਹੋ ਗਿਆ। ਹੈਰਾਨੀ ਤਾਂ ਹੋਣੀ ਸੀ ਕਿ ਬੇਦੀ ਸਾਰੇ ਪਾਸੇ ਰੂੰ ਹੀ ਰੂੰ ਲੱਗਾ ਹੋਇਆ। ਹੁਣ ਜਿਸ ਤਰ੍ਹਾਂ ਬ੍ਰਾਹਮਣ ਨੇ ਕਿਹਾ ਉਸੇ ਤਰ੍ਹਾਂ ਜਜਮਾਨ ਮੰਨ ਗਏ। ਉਹ ਹੁਣ ਲੜਕੇ ਪਰਿਵਾਰ ਵਾਲਾ ਜਿਹੜਾ ਪੰਡਿਤ ਸੀ ਉਹਨੂੰ ਵਿਅੰਗ ਤਰੀਕੇ ਨਾਲ ਪੁੱਛਣ ਲੱਗਾ, ਕਹਿੰਦਾ ਅਸ਼ਚਰਜ ਵਿਵਾਹੰ ਚੌਗਿਰਦ ਕਪਾਹੰ, ਬੜਾ ਹੈਰਾਨੀ ਵਾਲਾ ਵਿਆਹ ਹੈ, ਚਾਰੇ ਪਾਸੇ ਕਪਾਹੰ ਨਾਮ ਰੂੰ ਦਾ, ਅਤੇ ਚਾਰੇ ਪਾਸੇ ਤੂੰ ਰੂੰ ਲਵਾ ਕੇ ਰੱਖਿਆ ਹੋਇਆ, ਅਸ਼ਚਰਜ ਵਿਵਾਹੰ ਚੌਗਿਰਦ ਕਪਾਹੰ। ਅਤੇ ਉਹ ਜਿਹੜਾ ਲੜਕੀ ਪਰਿਵਾਰ ਵਾਲਾ ਪੰਡਿਤ ਸੀ ਨਾ, ਉਹ ਕਹਿਣ ਲੱਗਾ ਚੁਪਸ ਗੁੜਪਿਅੰਗ, ਉੱਤਰ ਦਿੰਦਾ ਵਿਅੰਗ ਤਰੀਕੇ ਨਾਲ ਕਿ ਕਿਸੇ ਨੂੰ ਸਮਝ ਵੀ ਨਾ ਲੱਗੇ, ਕਹਿੰਦਾ ਚੁਪਸ ਗੁੜਪਿਅੰਗ ਮੁਗਦੰਗ ਲੁੱਟਿਅੰਗ ਅਰਧੋ ਅਰਧ ਸਵਾਹੰ, ਅਤੇ ਤੂੰ ਚੁੱਪ ਕਰ, ਇਹਨਾਂ ਨੂੰ ਤਾਂ ਮੈਂ ਲੁੱਟਿਆ ਹੋਇਆ, ਅਤੇ ਜਿਹੜਾ ਰੂੰ ਬਚੇਗਾ ਨਾ ਸਾਰਾ, ਜਿਹੜੀ ਬੇਦੀ ਬਣਾਈ ਹੋਈ ਆਪਾਂ ਰੂੰ ਦੀ, ਅੱਧੋ ਅੱਧ ਵੰਡ ਲਵਾਂਗੇ। ਇਸ ਤਰ੍ਹਾਂ ਦੇ ਤਾਂ ਢੰਗ ਤਰੀਕੇ ਵਰਤੇ ਹੋਏ ਸਨ, ਕੇਵਲ ਲੋਕਾਂ ਨੂੰ ਲੁੱਟਣ ਵਾਸਤੇ ਇਸ ਤਰ੍ਹਾਂ ਦਾ ਪਖੰਡ ਰੱਖਿਆ ਸੀ। ਜਦੋਂ ਆਪਾਂ ਤੁਸੀਂ ਸੂਹੀ ਰਾਗ ਦੇ ਵਿੱਚ ਲਾਵਾਂ ਦਾ ਪਾਠ ਪੜ੍ਹੋਗੇ ਨਾ, ਉਹਦੀ ਉਥਾਨਕਾ ਹੀ ਇਹ ਲਿਖੀ ਹੋਈ ਕਿ ਉਹਨੇ ਆਪਣੀ ਧੀ ਦਾ ਵਿਆਹ ਰੱਖਿਆ ਸੀ ਅਤੇ ਪੰਡਿਤ ਨੇ ਪਹਿਲਾਂ ਤਾਂ ਕਿਹਾ 25 ਰੁਪਈਏ, ਅਤੇ ਜਦੋਂ ਲੜਕੇ ਪਰਿਵਾਰ ਵਾਲੇ ਜੰਝ ਲੈ ਕੇ ਬੂਹੇ 'ਤੇ ਖਲੋ ਗਏ, ਕਹਿੰਦਾ ਮੈਂ ਤਾਂ 50 ਲਵਾਂਗਾ। ਹੁਣ ਉਹ ਸਮਾਂ ਸੀ ਕਿ 1 ਰੁਪਈਏ ਦੀ ਮਣ ਖੰਡ ਮਣ ਜਿਹੜੀ ਸੀ ਉਹ ਕਣਕ ਆ ਜਾਂਦੀ ਸੀ। ਉਹ ਹੁਣ ਗਰੀਬ ਜਿਹੜਾ ਬੰਦਾ ਕਹਿਣ ਲੱਗਾ ਕਿ ਮੈਂ ਗਰੀਬ ਹਾਂ ਅਤੇ ਮੈਂ ਇਹਨੇ ਪੈਸਿਆਂ ਦਾ ਇੰਤਜ਼ਾਮ ਕਰ ਨਹੀਂ ਸਕਦਾ। ਉਹ ਬ੍ਰਾਹਮਣ ਨਾਰਾਜ਼ ਹੋ ਕੇ ਪੰਡਿਤ ਮੁੜ ਗਿਆ, ਕਹਿੰਦਾ ਫਿਰ ਆਪੇ ਵਿਆਹ ਕਰ ਲਓ। ਉਹ ਫਿਰ ਉਹਨੂੰ ਗੁਰਸਿੱਖ ਮਿਲਿਆ ਅਤੇ ਉਹ ਕਹਿੰਦਾ ਉਦਾਸ ਨਾ ਹੋ, ਆ ਚਲੀਏ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ, ਉੱਥੇ ਜਾ ਕੇ ਤੇਰੇ ਸਾਰੇ ਮਸਲੇ ਹੱਲ ਹੋ ਜਾਣਗੇ। ਉਹਨੂੰ ਲੈ ਕੇ ਲੜਕੇ ਪਰਿਵਾਰ ਵਾਲੇ ਨੂੰ ਘਰੇ ਛੱਡ ਕੇ ਅਤੇ ਉਹ ਲੜਕੀ ਦੇ ਪਿਤਾ ਨੂੰ ਲੈ ਕੇ ਉਹ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਆ ਕੇ ਸਾਰੀ ਵਾਰਤਾ ਸੁਣਾਈ, ਜਿੱਥੇ ਆਪਾਂ ਦੁੱਖ ਪੰਜਨੀ ਬੇਰੀ ਦੇਖਦੇ, ਇੱਥੇ ਮਹਾਰਾਜ ਬੈਠ ਕਿਰ ਕੇ ਸਰੋਵਰ ਦੀ ਕਾਰ ਕਰਾ ਰਹੇ ਸੀ। ਅਤੇ ਉਸ ਵੇਲੇ ਨਾ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਆਹ ਗਰੀਬ ਬੰਦੇ ਨਾਲ ਆਹ ਕੰਮ ਹੋਇਆ, ਪਹਿਲਾਂ 24-25 ਰੁਪਈਏ ਉਹ ਪੰਡਿਤ ਨੇ ਕੀਤੇ ਸੀ, ਹੁਣ ਕਹਿੰਦਾ ਮੈਂ 50 ਲੈਣੇ ਤਾਂ ਵਿਆਹ ਪੜ੍ਹਾਵਾਂਗਾ। ਮਹਾਰਾਜ ਕਿਰਪਾ ਕਰੋ। ਔਰ ਉਸ ਵੇਲੇ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਸਿੱਖਾਂ ਨੂੰ ਵੀ ਕਿਸੇ ਦੇ ਗੋਚਰੇ ਨਾ ਛੱਡੋ, ਕਿਸੇ ਦੇ ਆਸਰੇ ਨਾ ਛੱਡੋ, ਐਸੀ ਕਿਰਪਾ ਕਰੋ ਜਿਹਦੇ ਨਾਲ ਸਿੱਖਾਂ ਦੇ ਵੀ ਕਾਰਜ ਰਾਸ ਹੋਇਆ ਕਰਨ। ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਨਾ ਮੇਹਰ ਦੇ ਘਰ ਵਿੱਚ ਆ ਕੇ ਸੂਹੀ ਰਾਗ ਦੇ ਵਿੱਚ ਚਾਰ ਲਾਵਾਂ ਪਾਠ ਉਚਾਰਨ ਕੀਤਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦੜਾਇਆ ਬਲਰਾਮ ਜੀ। ਔਰ ਗੁਰੂ ਸਾਹਿਬ ਜੀ ਨੇ ਚਾਰ ਲਾਵਾਂ ਦਾ ਪਾਠ ਉਚਾਰਨ ਕਰਕੇ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦੜਾਇਆ ਬਲਰਾਮ ਜੀ ਚਾਰ ਲਾਵਾਂ ਉਚਾਰੀਆਂ ਅਤੇ ਅੰਤਰੀਵ ਸਿੱਖਿਆ ਵੀ ਦਿੱਤੀ ਹੈ ਤੁਰੀਆ ਪਦ ਤੱਕ ਪਹੁੰਚਣ ਦੀ। ਔਰ ਫਿਰ ਉਸ ਮਨੁੱਖ ਦੀ ਧੀ ਦਾ ਵਿਆਹ ਵੀ ਸਤਿਗੁਰੂ ਜੀ ਨੇ ਜਿੱਥੇ ਦੁੱਖ ਪੰਜਨੀ ਬੇਰੀ ਉੱਥੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਇਹ ਚਾਰ ਲਾਵਾਂ ਉਚਾਰਨ ਕਰਕੇ ਅਤੇ ਆਪਣੇ ਤੋਂ ਫੇਰੇ ਕਰਵਾ ਕਰਕੇ ਉਹ ਕਾਰਜ ਸੰਪੂਰਨ ਕੀਤਾ। ਉਸ ਦਿਨ ਤੋਂ ਇਸ ਸਿੱਖ ਪੰਥ ਦੇ ਅੰਦਰ ਇਹ ਰੀਤ ਚੱਲੀ। ਫਿਰ ਚਾਰ ਲਾਵਾਂ ਸੂਹੀ ਰਾਗ ਵਿੱਚ ਜਿਹੜੀਆਂ ਗੁਰੂ ਸਾਹਿਬ ਨੇ ਉਚਾਰੀਆਂ ਉਚਾਰਨ ਕਰਕੇ ਹੀ ਜਿਹੜਾ ਆਨੰਦ ਕਾਰਜ ਹੈ ਉਹ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਤੋਂ ਫੇਰੇ ਲੈ ਕੇ ਗੁਰੂ ਸਾਹਿਬ ਤੋਂ ਫੇਰੇ ਲੈ ਕੇ ਕਾਰਜ ਸੰਪੂਰਨ ਹੁੰਦਾ ਹੈ। ਸੋ ਇਸ ਲਈ ਮਹਾਰਾਜ ਜੀ ਨੇ ਅੱਜ ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਜਿਹੜੇ ਆਪਾਂ ਬਚਨ ਪੜ੍ਹ ਰਹੇ ਹਾਂ ਕੁਝ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗ੍ਰਿਸਤ ਧਰਮ ਸਭ ਨਾਲੋਂ ਗੁਰੂ ਨਾਨਕ ਸਾਹਿਬ ਨੇ ਉੱਤਮ ਦੱਸਿਆ ਹੈ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਭਾਈ ਗੁਰਦਾਸ ਜੀ ਕਥਨ ਕਰਦੇ ਨੇ ਜਿਸ ਤਰ੍ਹਾਂ ਨਦੀਆਂ ਸੰਸਾਰ ਵਿੱਚ ਬਹੁਤ ਨੇ ਪਰ ਉਹਨਾਂ ਨਦੀਆਂ ਦੇ ਵਿੱਚੋਂ ਜਿੱਦਣ ਸਮੁੰਦਰ ਦੀ ਗੱਲ ਚੱਲੇਗੀ ਨਾ ਤਾਂ ਸਾਰਿਆਂ ਦਾ ਧਿਆਨ ਜਿਹੜਾ ਉਹ ਸਮੁੰਦਰ ਵੱਲ ਹੋ ਜਾਂਦਾ ਹੈ ਕਿਉਂਕਿ ਜਿੰਨੀਆਂ ਨਦੀਆਂ ਨੇ ਅਖੀਰ ਸਮੁੰਦਰ ਵਿੱਚ ਜਾ ਕੇ ਹੀ ਸਮਾਉਂਦੀਆਂ ਨੇ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ, ਮੇਰ ਨਾਮ ਪਰਬਤ ਦਾ ਹੈ ਪਹਾੜ ਦਾ ਹੈ। ਜਿੱਦਣ ਪਹਾੜਾਂ ਦੀ ਗੱਲ ਚੱਲੇਗੀ ਉੱਦਣ ਪਹਾੜਾਂ ਵਿੱਚੋਂ ਜਗਤ ਕਹੇਗਾ ਸੰਸਾਰ ਕੇ ਜੀ ਸੁਮੇਰ ਪਰਬਤ ਸਭ ਤੋਂ ਵੱਡਾ ਮੰਨਿਆ। ਗ੍ਰੰਥਾਂ ਦੇ ਅੰਦਰ ਵੀ ਜ਼ਿਕਰ ਆਉਂਦਾ ਹੈ, ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰ ਤੇ ਰੱਖ ਲਈ ਨੀ ਹਰ ਮੇਰੀ। ਪਰਬਤਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਵਿਸ਼ਾਲ ਵੱਡਾ ਮੰਨਿਆ ਹੈ। ਧਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਜਿੱਦਣ ਬਿਰਖਸ਼ਾਂ ਦੀ ਗੱਲ ਚੱਲਦੀ ਹੈ ਅਤੇ ਜਿੱਦਣ ਉੱਤਮ ਬਿਰਖਸ਼ ਦੀ ਗੱਲ ਚੱਲੇਗੀ ਉੱਦਣ ਸਾਰਿਆਂ ਦਾ ਧਿਆਨ ਚੰਦਨ ਦੇ ਰੁੱਖ ਵੱਲ ਜਾਂਦਾ ਹੈ। ਰੁੱਖ ਤਾਂ ਬੜੇ ਨੇ ਪਰ ਕਿਸੇ ਵਿੱਚ ਇੰਨੀ ਸਮਰੱਥਾ ਤਾਂ ਨਹੀਂ ਕਿ ਜਿੰਨੇ ਨੇੜਲੇ ਰੁੱਖ ਨੇ ਉਹਨਾਂ ਨੂੰ ਵੀ ਸੁਗੰਧੀ ਨਾਲ ਭਰ ਦੇ। ਉਹ ਚੰਦਨ ਦਾ ਹੀ ਬਿਰਖਸ਼ ਹੈ ਕਿ ਨੇੜਲੇ ਰੁੱਖਾਂ ਨੂੰ ਵੀ ਸੁਗੰਧੀ ਨਾਲ ਭਰਦਾ, ਇਸ ਲਈ ਬਿਰਖਸ਼ਾਂ ਵਿੱਚੋਂ ਰੁੱਖ ਚੰਦਨ ਦਾ ਸਭ ਤੋਂ ਉੱਤਮ ਮੰਨਿਆ ਹੈ। ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਜਿੱਦਣ ਧਾਤਾਂ ਦੀ ਗੱਲ ਚੱਲਦੀ ਹੈ ਅਤੇ ਕਣਕ ਨਾਮ ਸੋਨੇ ਦਾ, ਸੋਨੇ ਦੀ ਧਾਤ ਸਭ ਤੋਂ ਉੱਤਮ ਕਰਕੇ ਮੰਨੀ ਹੈ। ਪੰਛੀਆਂ ਮੈਂ ਹੰਸ, ਜਿੱਦਣ ਪੰਛੀਆਂ ਦੀ ਗੱਲ ਚੱਲਦੀ ਹੈ ਉੱਦਣ ਹੰਸ ਸਭ ਤੋਂ ਉੱਤਮ ਮੰਨਿਆ ਹੋਇਆ ਪੰਛੀ ਉਹਦੀ ਗੱਲ ਚੱਲੇਗੀ। ਮ੍ਰਿਗ ਰਾਜਨ ਮੈਂ ਸਾਰਦੂਲ, ਅਤੇ ਜਿਹੜੇ ਜੰਗਲੀ ਜਾਨਵਰਾਂ ਦੀ ਗੱਲ ਚੱਲੇਗੀ ਸਭ ਤੋਂ ਵੱਡਾ ਕੌਣ, ਤਾਕਤਵਰ ਕੌਣ ਹੈ ਮ੍ਰਿਗ ਨੇ। ਸੋ ਹੋਰ ਆਦਿਕ ਜਿਹੜੇ ਜਾਨਵਰ ਨੇ ਉਹਨਾਂ ਵਿੱਚੋਂ ਸਾਰਦੂਲ ਕਹਿੰਦੇ ਬੱਬਰ ਸ਼ੇਰ ਨੂੰ, ਬੱਬਰ ਸ਼ੇਰ ਸਭ ਤੋਂ ਤਾਕਤਵਰ ਵੱਡਾ ਮੰਨਿਆ। ਰਾਗਨ ਮੈਂ ਸ੍ਰੀ ਰਾਗ, 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਵਿਸ਼ੇਸ਼ ਮੰਨਿਆ ਹੋਇਆ। ਪਾਰਸ ਪਖਾਨ ਹੈ, ਪਖਾਨ ਨਾਮ ਪੱਥਰ ਦਾ ਹੈ, ਪੱਥਰਾਂ ਵਿੱਚੋਂ ਸਭ ਤੋਂ ਉੱਤਮ ਪੱਥਰ ਪਾਰਸ ਨੂੰ ਮੰਨਿਆ ਜਿਹੜਾ ਦੂਜੀਆਂ ਧਾਤਾਂ ਨੂੰ ਵੀ ਸੋਨੇ ਵਿੱਚ ਬਦਲ ਦਿੰਦਾ ਹੈ। ਗਿਆਨਨ ਮੈਂ ਗਿਆਨ ਆਰ, ਜਿੱਦਣ ਗਿਆਨ ਦੀ ਗੱਲ ਚੱਲੇਗੀ ਦੁਨੀਆਂ ਕੋਲ ਬਹੁਤ ਗਿਆਨ ਹੈ ਪਰ ਇੱਕੋ ਇੱਕ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਸ ਗਿਆਨ ਅੱਗੇ ਸਾਰਾ ਸੰਸਾਰ ਪੂਰਾ ਵਿਸ਼ਵ ਆਪਣਾ ਸੀਸ ਨਵਾਉਂਦਾ ਹੈ। ਮੱਥਾ ਤਾਂ ਟੇਕਦੇ ਹਾਂ ਨਾ ਕਿ ਸਭ ਤੋਂ ਉੱਤਮ ਗਿਆਨ ਗੁਰੂ ਦਾ ਹੈ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਅਤੇ ਜਿੱਦਣ ਧਿਆਨ ਦੀ ਗੱਲ ਚੱਲੇ ਕੋਈ ਸੂਰਜ ਦਾ ਧਿਆਨ ਧਰਦਾ ਹੈ ਉਹ ਸਵੇਰੇ ਸਵੇਰੇ, ਕਈ ਵੀਰ ਸਨਾਤਨ ਮੱਤ ਵਾਲੇ ਪਾਣੀ ਸੂਰਜ ਨੂੰ ਦਿੰਦੇ ਸੂਰਜ ਦਾ ਧਿਆਨ ਧਰਦੇ, ਕੋਈ ਦੇਵਤਿਆਂ ਦਾ ਧਿਆਨ ਧਰਦਾ ਹੈ ਪਰ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਜੇ ਧਿਆਨ ਟਿਕਾਉਣ ਦੀ ਗੱਲ ਚੱਲੇ ਤਾਂ ਫਿਰ ਧਿਆਨਾਂ ਵਿੱਚੋਂ ਉੱਤਮ ਧਿਆਨ ਗੁਰੂ ਦਾ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਸਿੱਖ ਲਈ ਤਾਂ ਸਭ ਤੋਂ ਉੱਤਮ ਧਿਆਨ ਗੁਰੂ ਦੇ ਚਰਨਾਂ ਦਾ ਧਿਆਨ ਧਾਰਨਾ, ਗੁਰਬਾਣੀ ਸ਼ਬਦ ਦਾ ਧਿਆਨ ਧਾਰਨਾ। ਇਸੇ ਤਰ੍ਹਾਂ ਸਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ, ਜਿੱਦਣ ਇਹਨਾਂ ਧਰਮਾਂ ਦੀ ਗੱਲ ਚੱਲਦੀ ਹੈ, ਬਾਨ ਬ੍ਰਹਮਚਾਰੀ ਗ੍ਰਿਸ਼ਤੀ ਬਾਨਪ੍ਰਸਤੀ ਸੰਨਿਆਸੀ, ਪਰ ਇਹਨਾਂ ਵਿੱਚੋਂ ਸਭ ਤੋਂ ਉੱਤਮ ਧਰਮ ਜਿਹੜਾ ਹੈ ਉਹ ਗ੍ਰਿਸਤ ਧਰਮ ਹੀ ਹੈ। ਉਹ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਗ੍ਰਿਸ਼ਤੀ ਹੀ ਹਨ ਜਿੱਥੋਂ ਸਾਰੋਂ ਸਾਰੇ ਵਰਸਾਏ ਜਾਂਦੇ ਨੇ, ਭਾਵੇਂ ਕੋਈ ਬਾਨਪ੍ਰਸਤੀ ਹੈ ਭਾਵੇਂ ਸੰਨਿਆਸੀ, ਪਰ ਉਪਜਤਾ ਨਰ ਅਤੇ ਮਰਦ ਅਤੇ ਔਰਤ ਤੋਂ ਹੀ ਸਾਰੀ ਜਿਹੜੀ ਇਹ ਖਾਣੀ ਉਪਜੀ ਹੋਈ ਹੈ। ਜਿੰਨੇ ਵੀ ਭਾਵੇਂ ਕੋਈ ਯੋਗੀ ਹੈ, ਭਾਵੇਂ ਕੋਈ ਸੰਨਿਆਸੀ ਹੈ, ਭਾਵੇਂ ਕੋਈ ਬ੍ਰਹਮਚਾਰੀ ਰਹਿ ਰਿਹਾ, ਸਾਰੇ ਉਪਜ ਤਾਂ ਗ੍ਰਸਥ ਜੀਵਨ ਵਿੱਚੋਂ ਹੀ ਉਤਪਤੀ ਹੋਈ ਹੈ। ਇਸ ਕਰਕੇ ਸਭ ਤੋਂ ਉੱਤਮ ਧਰਮ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਨੇ ਗ੍ਰਸਥ ਧਰਮ ਦੱਸਿਆ ਹੈ। ਸੋ ਇੰਨੀਆਂ ਕੁ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ, ਗੁਰੂ ਸਾਹਿਬ ਕਿਰਪਾ ਕਰਨ ਜੋ ਉਪਦੇਸ਼ ਸਤਿਗੁਰੂ ਸਾਨੂੰ ਬਾਣੀ ਵਿੱਚੋਂ ਬਖਸ਼ਿਸ਼ ਕਰਦੇ ਨੇ ਉਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਜੀਵਨ ਵਿੱਚ ਉਹ ਬਚਨ ਕਮਾ ਸਕੀਏ, ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਣ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚ ਗੱਤ ਪਾਈ। ਪਰ ਕਲਿਆਣ ਤਾਂ ਪਰਮਾਤਮਾ ਦੇ ਸਿਮਰਨ ਅਤੇ ਨਾਮ ਦੇ ਨਾਲ ਹੀ ਹੁੰਦੀ ਹੈ। ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾ। ਉਹ ਆਪ ਵੀ ਤਰਦੇ ਅਤੇ ਫਿਰ ਦੂਜੇ ਜਿਹੜੇ ਜੀ ਨੇ ਉਹ ਵੀ ਉਹਨਾਂ ਨਾਲ ਤਰਦੇ ਨੇ। ਪਰ ਮਹਾਰਾਜ ਕਥਨ ਕਰਦੇ ਤਰਨਾ ਤਾਂ ਭਾਈ ਨਾਮ ਦੇ ਨਾਲ ਹੀ ਹੁੰਦਾ ਹੈ। ਇਸ ਲਈ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਝੋਲੀ ਅੱਡ ਕੇ ਨਾਮ ਦੀ ਦਾਤ ਮੰਗੀਏ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਫਿਰ ਗ੍ਰਸਥ ਧਰਮ ਤਾਂ ਸਭ ਤੋਂ ਉੱਤਮ ਹੈ ਹੀ। ਫਿਰ ਉਹਦੇ ਵਿੱਚ ਹੀ ਸਾਹਿਬ ਕਹਿੰਦੇ ਰਹਿੰਦਿਆਂ ਜੀਵ ਦੀ ਕਲਿਆਣ ਹੋਵੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਆਓ ਅਤਿ ਸਨਮਾਨ ਜੋ ਕੀਰਤਨੀਆਂ ਸਿੰਘਾਂ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਈਏ। ਗਿਆਨਨ ਮੈਂ ਗਿਆਨ ਆਰ, ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਮਿੱਤਰ ਸਿੰਘ ਜੀ ਮੰਜੀ ਸਾਹਿਬ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਭਾਈ ਸਾਹਿਬ ਜੀ ਹੁਣ ਸ਼ਬਦ ਪੜਨਗੇ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਐ। ਆਓ ਬੜੇ ਪਿਆਰ ਦੇ ਨਾਲ ਇਹ ਸ਼ਬਦ ਸਰਵਣ ਕਰੀਏ।

ਹੁਣ ਅਰਦਾਸ ਹੋਣੀ ਹੈ, ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸਿਆਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਰਹਾਊ ਜੋ ਕਿਛ ਕਰੇ ਸੋ ਆਪੇ ਸੁਆਮੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਰਾਗੀ ਸਿੰਘ ਭੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪਕੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਤੁਸੀਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਬਾਣੀ ਲਾਵਾਂ ਦੀ ਉਚਾਰਨ ਕੀਤੀ ਏ। ਚਾਰ ਲਾਵਾਂ ਦਾ ਹੁਣ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਆਓ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ,

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਏ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਏ ਅਨਹਦ ਸ਼ਬਦ ਵਜਾਏ। ਹਾਂਜੀ ਮੱਥਾ ਟੇਕੋ।

ਮਨ ਚੌ ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਾਂਜੀ।

ਭਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ

ਸਤਨਾਮ ਵਾਹਿਗੁਰੂ ਸਾਹਿਬ ਜੀ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣਾ ਲਹਾ, ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇ ਸਾਹੂ।

0: ਸ਼ਾਬਾਸ਼ ਸ਼ਤਰ। ਤਾਕਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗ ਅਟਲ, ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ, ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਆਨੰਦ ਕਾਰਜ ਦੀ ਰਸਮ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ। ਗੁਰੂ ਘਰ ਦੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥੇ ਦਾ ਵੀ ਬਹੁਤ ਬਹੁਤ ਧੰਨਵਾਦ। ਨਾਲ ਹੀ ਸਾਡੇ ਪਿਆਰੇ ਸਿੰਘ ਭਗਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਊਂਡ ਅਤੇ ਸਕਰੀਨ ਦੀ ਪਾਣੀ ਦੀ ਸੇਵਾਵਾਂ ਕੀਤੀਆਂ। ਗੁਰੂ ਕੀ ਬਾਣੀ ਦਾ ਵਾਕ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਸ ਖੁਸ਼ੀ ਦੇ ਮੌਕੇ 'ਤੇ ਆਨੰਦ ਕਾਰਜ ਦੀ ਸੰਪੰਨਤਾ 'ਤੇ ਸਭ ਤੋਂ ਪਹਿਲਾਂ ਸੁਭਾਗ ਜੋੜੀ ਚੰਗੀ ਹਰਜੋਤ ਸਿੰਘ ਸਿੱਧੂ ਅਤੇ ਬੀਬਾ ਜਸਨੂਰ ਕੌਰ ਨੰਦਰਾ ਨੂੰ ਆਪਣੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਹੋਵਣ। ਇਸ ਦੇ ਨਾਲ ਸੁਭਾਗੀ ਜੋੜੀ ਦੇ ਮਾਤਾ ਪਿਤਾ ਭਾਈ ਹਰਜੋਤ ਸਿੰਘ ਸਿੱਧੂ ਦੇ ਮਾਤਾ ਸਰਦਾਰਨੀ ਸੁਖਦੀਪ ਕੌਰ ਸਿੱਧੂ ਅਤੇ ਪਿਤਾ ਸਰਦਾਰ ਪਰਵਿੰਦਰ ਸਿੰਘ ਸਿੱਧੂ ਅਤੇ ਬੀਬਾ ਜਸਨੂਰ ਕੌਰ ਨਿੰਦਰਾ ਦੀ ਮਾਤਾ ਬਲਵੀਰ ਕੌਰ ਨਿੰਦਰਾ ਅਤੇ ਇਸ ਦੇ ਨਾਲ ਹੀ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਜੀ ਨਿੰਦਰਾ, ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ। ਇਸੇ ਤਰ੍ਹਾਂ ਆਨੰਦ ਕਾਰਜ 'ਤੇ ਆਏ ਹੋਏ ਸਾਰੇ ਹੀ ਰਿਸ਼ਤੇਦਾਰ, ਸੱਜਣ ਮਿੱਤਰ, ਸਕੇ ਸੰਬੰਧੀਆਂ ਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਵਣ। ਇਸ ਆਨੰਦ ਕਾਰਜ 'ਤੇ ਵਿਸ਼ੇਸ਼ ਤੌਰ 'ਤੇ ਮੈਂਬਰ ਆਫ ਪਾਰਲੀਮੈਂਟ MLA ਸਰਦਾਰ ਪਰਮੀਤ ਸਿੰਘ ਜੀ ਉੱਪਰ ਆਏ, ਸਰਦਾਰ ਅਮਰਪ੍ਰੀਤ ਸਿੰਘ ਜੀ ਗਿੱਲ ਅਤੇ ਮੈਂਬਰ ਆਫ ਪਾਰਲੀਮੈਂਟ ਦਲਵਿੰਦਰ ਸਿੰਘ ਜੀ ਗਿੱਲ ਪਹੁੰਚੇ ਹਨ। ਇਹਨਾਂ ਵੱਲੋਂ ਵੀ ਆਪ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ। ਸਾਡੇ ਬਹੁਤ ਹੀ ਪਿਆਰੇ ਮਿੱਤਰ ਗੁਰਦੀਪ ਸਿੰਘ ਢਿੱਲੋਂ ਜੀ ਵੱਲੋਂ ਵੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ। ਜਿੱਥੇ ਚਾਰ ਲਾਵਾਂ ਦਾ ਪਾਠ ਦਾ ਸੰਬੰਧ ਹੈ, ਨਿਰੋਲ ਅਧਿਆਤਮਿਕ ਜੀਵਨ ਦੇ ਨਾਲ ਹੈ, ਉੱਥੇ ਨਾਲ ਹੀ ਗ੍ਰਸਥ ਜੀਵਨ ਦੀ ਮਰਿਆਦਾ ਨੂੰ ਵੀ ਬਾਣੀ ਪੂਰਨ ਕਰਦੀ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਚਾਰ ਲਾਵਾਂ ਤੋਂ ਬਾਅਦ ਗ੍ਰਸਥ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਗ੍ਰਸਥ ਜੀਵਨ ਤੋਂ ਬਿਨਾਂ ਇਹ ਸੰਸਾਰ ਨਹੀਂ ਚੱਲ ਸਕਦਾ, ਭਾਈ ਗੁਰਦਾਸ ਜੀ ਦਾ ਸਪਸ਼ਟ ਹੀ ਕਰ ਦਿੱਤਾ ਹੈ, ਗਿਆਨਨ ਮੇਂ ਗਿਆਨ ਔਰ ਧਿਆਨਨ ਮੇਂ ਧਿਆਨ, ਗੁਰ ਸਕਲ ਧਰਮ ਮੇਂ ਗ੍ਰਸਥ ਪ੍ਰਧਾਨ। ਇਸੇ ਤਰ੍ਹਾਂ ਸੁਭਾਗੀ ਜੋੜੀ ਲਈ ਗੁਰੂ ਜੀ ਦਾ ਹੁਕਮ ਹੈ ਕਿ ਗ੍ਰਸਥ ਜੀਵਨ ਵਿੱਚ ਪੂਰੇ ਗੁਰੂ ਦੀ ਜੁਗਤ ਧਾਰਨ ਕਰਨੀ ਹੈ, ਜਤੀ ਸਤੀ ਜਾਣੀ ਕਿ ਪ੍ਰੀਤ ਭਾਵਨਾ ਵਿੱਚ ਜੀਵਨ ਬਤੀਤ ਕਰਨਾ ਹੈ। ਇਸ ਦੇ ਨਾਲ ਹੀ ਇੱਕ ਦੂਸਰੇ ਦਾ ਸਤਿਕਾਰ ਕਰਨਾ ਹੈ, ਨਾਲ ਹੀ ਦੋਨੋਂ ਪਰਿਵਾਰਾਂ ਦੀ ਇੱਜ਼ਤ ਮਾਣ ਪਿਆਰ ਸਤਿਕਾਰ ਬਣਾ ਕੇ ਰੱਖਣਾ ਹੈ। ਸਾਡੇ ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਤਿਗੁਰ ਮਹਾਰਾਜ ਆਪ ਜੀ ਦੀ ਗ੍ਰਸਥ ਜੀਵਨ ਨੂੰ ਆਨੰਦਮਈ ਮੰਗਲਮਈ ਬਣਾਉਣ। ਸਿੱਧੂ ਅਤੇ ਨਿੰਦਰਾ ਪਰਿਵਾਰ ਵੱਲੋਂ ਆਨੰਦ ਕਾਰਜ 'ਤੇ ਆਏ ਹੋਏ ਸਾਰੇ ਸਕੇ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਦਾ ਵੀ ਹਾਰਦਿਕ ਸਵਾਗਤ ਹੈ। ਆਪ ਜੀ ਦਾ ਦੋਨੋਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਜੀ ਇਸ ਖੁਸ਼ੀ ਦੇ ਮੌਕੇ ਨੂੰ ਹੋਰ ਵੀ ਆਨੰਦਮਈ ਮੰਗਲਮਈ ਬਣਾਇਆ ਹੈ। ਇਸ ਆਨੰਦ ਕਾਰਜ 'ਤੇ ਆਪ ਜੀ ਦੇ ਨਾਲ ਹੀ ਇਸ ਤਰ੍ਹਾਂ ਦੇ ਮੌਕੇ ਸੋਭਦੇ ਹਨ। ਆਪ ਜੀ ਨੇ ਕਿਰਪਾ ਕਰਕੇ 5-7 ਮਿੰਟ ਦਾ ਇਸੇ ਤਰ੍ਹਾਂ ਹੀ ਸਜੇ ਰਹਿਣਾ, ਪਿਆਰ ਦਾ ਸਬੂਤ ਦੇਣਾ। ਗਿਆਨੀ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦਾ ਢਾਡੀ ਜਥਾ अनाजकार के संबंध में एक खुशी की वार सरवण करवाउण जा रहे हैं। आओ बड़े ही प्यार सत्कार के नाल सरवण करिए। वाहेगुरु जी का खालसा, वाहेगुरु जी की फतेह।
1: ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ,
2: ਵਾਹਿਗੁਰੂ
1: ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਨੇ ਤਿਰਿਆਂ ਦੀ ਤਿਰ ਸਤਿਗੁਰੂ ਜੀ, ਮਾਨਵਤਾ ਦੇ ਕਲਿਆਣਕਾਰੀ, ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਔਰ ਨਵਾਜੇ ਹੋਏ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਬਹੁਤ ਸਤਿਗੁਰ

ਚੜ੍ਹਦੇ ਕਲਾ ਵਿੱਚ ਦੇਖ ਕੇ ਧੰਨਵਾਦੀ ਬਣਾਓ ਜੀ। ਸਾਰੀ ਸੰਗਤ ਕਿਰਪਾ ਕਰੋ, ਫਤਿਹ ਦੇ ਪਾਵਨ ਸਿਮਰਨ ਦਾ ਜਾਪ ਕਰੋ, ਵਧਾਈ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦੇਣ ਦੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਹੁਣੇ ਹੁਣੇ ਆਪ ਜੀ ਨੇ ਬਾਬਾ ਜੀ ਕੋ ਸਰਵਣ ਕੀਤਾ ਹੈ। ਇੱਥੋਂ ਦੇ ਮੁੱਖ ਸੇਵਾਦਾਰ ਸਕੱਤਰ ਸਾਹਿਬ ਜੀ, ਉਹਨਾਂ ਕੋਲ ਵੀ ਆਪਣਾ ਸਰਵਣ ਕੀਤਾ ਹੈ। ਫਿਰ ਮਿਲਦੀਆਂ ਲੱਖ ਖੁਸ਼ੀਆਂ, ਅਸੀਂ ਸਾਰੇ ਬੇਨਤੀ ਕਰਦੇ ਹਾਂ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਖੁਸ਼ੀਆਂ ਹੋਈਆਂ ਹਨ। ਫਿਰ ਮਿਲਦੀਆਂ ਲੱਖ ਖੁਸ਼ੀਆਂ ਮਿਲਦੀਆਂ ਕਦੋਂ ਹਨ? ਜਦੋਂ ਸਤਿਗੁਰ ਨਦਰ ਕਰੇ। ਆਓ ਜੀ ਉਸ ਵੇਲੇ ਦਾ ਨਕਸ਼ਾ, ਖੁਸ਼ੀ ਦੀ ਵਾਰ ਖੁੰਡੇ ਦਾ ਢਾਡੀ ਜਥਾ ਆਪਣੀ ਸੇਵਾ ਚ ਬੇਨਤੀ ਕਰ ਰਿਹਾ, ਸਰਵਣ ਕਰਕੇ ਧੰਨਵਾਦੀ ਬਣਾਉਣਾ ਜੀ। ਫਿਰ ਮਿਲਦੀਆਂ ਲੱਖ ਖੁਸ਼ੀਆਂ ਜੇ ਸਤਿਗੁਰ ਨਦਰ ਕਰੇ।

0: ਸਤਿਗੁਰੂ ਗਰੀਬਨਵਾਦ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਨ, ਸੁਭਾਗੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਆਪਣੇ ਦਰ ਘਰ ਦੀ ਸੇਵਾ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ, ਚੜ੍ਹਦਿਆਂ ਰੱਖਣ। ਦੋਹਾਂ ਪਰਿਵਾਰਾਂ ਨੂੰ ਦੱਸਦੇ ਢਾਡੀ ਜਥੇ ਵੱਲੋਂ ਫਿਰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦੋਹਾਂ ਪਰਿਵਾਰਾਂ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ ਤੇ ਚੜ੍ਹਦਿਆਂ ਰੱਖਣ ਜੀ। ਇਤਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਕੀਰਤਨ ਦਾ ਤੁਸਾਂ ਸਾਰਿਆਂ ਸਤਿਕਾਰ ਕੀਤਾ, ਮੈਂ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ, ਚੜ੍ਹਦਿਆਂ ਰੱਖਣ। ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਵੀ ਹੈ, ਬਹੁਤ ਆਦਰਣੀ ਸਤਿਕਾਰਯੋਗ ਇਸ ਕਮੇਟੀ ਦੇ ਬਹੁਤ ਸਤਿਕਾਰਯੋਗ ਮੈਂਬਰ ਸੈਕਟਰੀ ਸਾਹਿਬ ਸਰਦਾਰ ਦਲਜੀਤ ਸਿੰਘ ਜੀ, ਉਹ ਆਪ ਸਰਬੱਤ ਸੰਗਤਾਂ ਨੂੰ ਅਗਲੇ ਪ੍ਰੋਗਰਾਮ ਵਾਸਤੇ ਬੇਨਤੀ ਕਰ ਦੇਣਗੇ, ਉਹ ਤੁਸੀਂ ਸਰਵਣ ਕਰਨੀ। ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਂ ਦੇਖਦਾ ਹਾਂ ਸਾਰੇ ਆਪਣੇ ਹੀ ਪਰਿਵਾਰ ਬੈਠੇ ਆ, ਮੈਂ ਪਾਰਲੀਮੈਂਟ ਦੇ ਵਿੱਚ ਭਾਈ ਅਮਰਜੀਤ ਸਿੰਘ ਹੋਣਾ ਨਾਲ ਗੱਲ ਕਰਦਾ ਸੀ। ਮੈਂ ਕਿਹਾ ਵੀ ਮੇਰੇ ਨਾਲ ਗੱਲ ਕਰਦੇ ਸੀ ਵੀ ਕਹਿੰਦੇ ਸਾਡੇ ਪਿਤਾ ਅਤੇ ਭਾਈ ਆਪਣੇ ਪਰਮਿੰਦਰ ਸਿੰਘ ਜੀ ਦੇ ਪਿਤਾ ਆਪਸ ਵਿੱਚ ਬਹੁਤ ਇਹਨਾਂ ਦਾ ਆਪਸ ਵਿੱਚ ਪਿਆਰ ਸੀ। ਇਸੇ ਤਰ੍ਹਾਂ ਹੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਆਨੰਦ ਕਾਰਜ ਦੀ ਸੰਪੂਰਨਤਾ ਹੋ ਚੁੱਕੀ ਹੈ। ਆਪ ਜੀ ਨੂੰ ਨਿੰਦਰਾ ਅਤੇ ਸਿੱਧੂ ਪਰਿਵਾਰ ਵੱਲੋਂ ਆਏ ਸਾਰੇ ਹੀ ਪੰਤਵੰਤੇ ਸੱਜਣਾਂ ਨੂੰ ਬੇਨਤੀ ਹੈ ਕਿ ਥੱਲੇ ਲੰਗਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਜਾਏ ਗਏ ਹਨ। ਆਪ ਜੀ ਕਿਰਪਾ ਕਰਕੇ ਜ਼ਰੂਰ ਬਾ ਜ਼ਰੂਰ ਸਾਰਿਆਂ ਨੇ ਛੱਕ ਕੇ ਜਾਣ ਦੀ ਕਿਰਪਾ ਕਰਨੀ। ਇਸੇ ਤਰ੍ਹਾਂ ਦਰਬਾਰ ਸਾਹਿਬ ਦਾ ਸਤਿਕਾਰ ਮੁੱਖ ਰੱਖਦੇ ਹੋਏ ਆਪ ਜੀ ਨੇ ਮੱਥਾ ਟੇਕ ਕੇ ਬਾਹਰ ਜਾਣਾ ਹੈ। ਇਸ ਦੇ ਨਾਲ ਹੀ ਸਿਰਫ ਨਵ ਵਿਆਹ ਜੋੜੇ ਦੇ ਦੋਨਾਂ ਦੇ ਮਾਤਾ ਪਿਤਾ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਰਸਮ ਸ਼ਗਨ ਦੀ ਰਸਮ ਜੋ ਪੂਰੀ ਕੀਤੀ ਜਾਵੇਗੀ। ਬਾਕੀ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਬਾਹਰ ਆਪ ਜੀ ਟੈਂਟ ਦੇ ਵਿੱਚ ਸ਼ਗਨ ਦੀ ਰਸਮ ਕਰ ਸਕਦੇ ਹੋ। ਇਸ ਤੋਂ ਅੱਗੇ ਦੀਵਾਨ ਨੂੰ ਇਸੇ ਤਰ੍ਹਾਂ ਨਿਰੰਤਰ ਚਲਾਉਂਦੇ ਹੋਏ ਮੈਂ ਬੇਨਤੀ ਕਰਦਾ ਭਾਈ ਜਰਨੈਲ ਸਿੰਘ ਜੀ ਹੁੰਡਾ ਹੋਣਾ ਨੂੰ ਕਿ ਉਹ ਢਾਡੀ ਵਾਰਾਂ ਆਪ ਜੀ ਨੂੰ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਭਾਜਾਂ ਵਾਲਿਆ ਜਗ ਤੋਂ ਨਿਆਰੀ ਤੇਰੀ ਸ਼ਾਨ ਹੈ ਚਿਹਰੇ ਦਾ ਜਲਾਰ ਮਾਰੇ ਦਿਲ ਕਾ ਮੋਢੇ ਉੱਤੇ ਤੀਰ ਤੇ ਕਮਾਨ ਹੈ ਧੰਨ ਗੁਰੂ ਧੰਨ ਭਾਜਾਂ ਵਾਲਿਆ।

0: ਇਸ ਗਾੜੇ ਵਿੱਚ ਬਾਜਾ ਵਾਲਿਆ ਖਾਲਸਾ ਜੇ ਤੁਸਾਂ ਨੇ ਸਜਾਇਆ ਏ
1: ਪੰਜ ਕੁੱਟ ਪੀ ਕੇ ਖੰਡੇ ਪਾਟਿਓ ਹਾਥੀਆਂ ਦੇ ਨਾਲ ਮੱਥਾ ਲਾਇਆ ਏ
0: ਇਸ ਗਾੜੇ ਵਿੱਚ ਬਾਜਾ ਵਾਲਿਆ ਖਾਲਸਾ ਜੇ ਤੁਸਾਂ ਨੇ ਸਜਾਇਆ ਏ
1: ਪੰਜ ਕੁੱਟ ਪੀ ਕੇ ਖੰਡੇ ਪਾਟਿਓ ਹਾਥੀਆਂ ਦੇ ਨਾਲ ਮੱਥਾ ਲਾਇਆ ਏ
0: ਗਿੱਦੜੋਂ ਬਣਾਏ ਸ਼ੇਰ ਦਾ ਤਿਆ ਗਿੱਦੜੋਂ ਬਣਾਏ ਸ਼ੇਰ ਦਾ ਤਿਆ ਮੁਰਦਿਆਂ ਦਿਲਾਂ ਚ ਪਈ ਜਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ।

0: ਜਾਂ ਤਾਂ ਪਿਆਰੇ ਪੁੱਤ ਮਾਰ ਕੇ ਫਿਰ ਵੀ ਤੂੰ ਸ਼ੁਕਰ ਗੁਜ਼ਾਰਿਆ
1: ਕਰ ਚੂ ਸਿਰ ਕੌਮ ਦਾ ਕਿਸ਼ਤਾਂ ਦੇ ਨਾਲ ਹੈ ਉਤਾਰਿਆ
0: ਜਾਂ ਤਾਂ ਪਿਆਰੇ ਪੁੱਤ ਮਾਰ ਕੇ ਫਿਰ ਵੀ ਤੂੰ ਸ਼ੁਕਰ ਗੁਜ਼ਾਰਿਆ
1: ਕਰ ਚੂ ਸਿਰ ਕੌਮ ਦਾ ਕਿਸ਼ਤਾਂ ਦੇ ਨਾਲ ਹੈ ਉਤਾਰਿਆ
0: ਜੱਗ ਵਿੱਚ ਮਿਲਦੀ ਮਸ਼ਾਲਨਾ ਜੱਗ ਵਿੱਚ ਮਿਲਦੀ ਮਸਾਲਨਾ ਗੱਲਾਂ ਸਾਰਾ ਕਰਦਾ ਜਹਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ
1: ਜੱਗ ਤੋਂ
0: ਨਿਰਾਲੀ ਤੇਰੀ ਸ਼ਾਨ ਹੈ ਚਿਹਰੇ ਦਾ ਜਲਾਲ ਮਾਰੇ ਡਲਕਾਂ ਮੋਢੇ ਉੱਤੇ ਤੀਰ ਤੇ ਕਮਾਨ ਹੈ
1: ਧੰਨ
0: ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ
2: ਗੁਰਦੇਵ ਪਿਤਾ ਦੇ ਸਤਿਕਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਤਸੰਗੀ ਜਨੋ ਦਾਸਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਫਤਿਹ ਦਾ ਯੋਗ ਉੱਤਰ ਚੜ੍ਹਦੀ ਕਲਾ ਦੇਣ ਦੀ ਕਿਰਪਾ ਕਰੋ ਜੀ ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ ਹੁਣੇ ਹੁਣੇ ਖੁਸ਼ੀ ਦਾ ਸਮਾਗਮ ਤੁਸਾਂ ਸਾਰੇ ਉਹਦੇ ਵਿੱਚ ਹਾਜ਼ਰੀ ਭਰ ਕੇ ਇਸ ਸਮਾਗਮ ਨੂੰ ਸੁਹਾਵਣਾ ਬਣਾਇਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਸਤਿਕਾਰਯੋਗ ਭੈਣਾਂ ਦੇ ਚਰਨਾਂ ਵਿੱਚ ਨਿਮਰਤਾ ਸਾਥ ਬੇਨਤੀ ਹੈ ਕਿ ਹੁਣ ਆਪਾਂ ਦੁਨਿਆਵੀ ਗੱਲਾਂ ਹੀ ਕਰਨੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਅਸੀਂ ਆਏ ਹਾਂ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਹੋਏ ਇਸ ਤਰ੍ਹਾਂ ਨਾ ਕਰੋ ਇੱਕ ਤਾਂ ਪਿੱਠ ਕਰਕੇ ਇੱਧਰ ਨੂੰ ਖੜ੍ਹੇ ਹੋਣਾ ਇਹ ਵੀ ਐਡੀ ਕੋਈ ਗੱਲ ਵਧੀਆ ਨਹੀਂ ਸੋਭਨਿਕ ਨਹੀਂ ਦੂਸਰਾ ਅਸੀਂ ਦੁਨਿਆਵੀ ਗੱਲਾਂ ਕਰੀ ਜਾਈਏ ਤਾਂ ਉਹ ਵੀ ਗੱਲ ਨਹੀਂ ਬਣਦੀ ਬਾਹਰ ਟੈਂਟ ਲੱਗਾ ਤੁਸੀਂ ਆਪ ਹੀ ਲਾਇਆ ਕਿਰਪਾ ਕਰੋ ਹੁਣ ਤੁਸਾਂ ਦੁਨਿਆਵੀ ਗੱਲਾਂ ਕਾਫ਼ੀ ਕਰਨੀਆਂ ਹਨ ਸੁਣਨੀਆਂ ਵੀ ਹਨ ਜਲ ਪਾਣੀ ਵੀ ਛਕੋ ਤੇ ਆਪਣੇ ਦੁਨਿਆਵੀ ਗੱਲਾਂ ਵੀ ਕਰੋ ਗੁਰੂ ਦਰਬਾਰ ਵਿੱਚ ਗੁਰੂ ਮਰਜ਼ਾਦਾ ਨੂੰ ਅਸੀਂ ਕਾਇਮ ਰੱਖੀਏ ਸਾਰੀ ਸੰਗਤ ਇੱਕ ਵਾਰ ਫਿਰ ਕਿਰਪਾ ਕਰੋ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀਨ ਦੁਨੀਆਂ ਦੇ ਮਾਲਕ ਸਾਹਿਬੇ ਕਮਾਲ ਜੁਗ ਪੁਰਸ਼ ਸ਼ਹਿਨਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੀ ਦਸਵੀਂ ਜੋਤ ਜਿਨ੍ਹਾਂ ਨੇ ਇੱਕ ਇਨਕਲਾਬ ਲਿਆਂਦਾ ਉਹ ਇਨਕਲਾਬ ਕੀ ਸੀ ਖਾਲਸਾ ਪੰਥ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਉਹਨਾਂ ਨੇ ਚਲਾਇਆ ਸੀ ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨਾਂ ਹੀ ਸ਼ਬਦਾਂ ਨੂੰ ਮੁੱਖ ਰੱਖ ਕੇ ਨਿਰਮਲ ਹੋਇਆ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਮਿਲਾਵਟ ਤੋਂ ਰਹਿਤ ਹੈ ਉਹ ਪੰਥ ਚਲਾਇਆ ਸੀ ਉਸੇ ਪੰਥ ਨੂੰ ਮੁੱਖ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜਿਆ ਖਾਲਸਾ ਪੰਥ ਖਾਲਸਾ ਵੀ ਖਾਲਸਾ ਹੈ ਇਹਦੇ ਵਿੱਚ ਵੀ ਕੋਈ ਮਿਲਾਵਟ ਨਹੀਂ ਗੁਰੂ ਕਾ ਸਾਜਿਆ ਨਵਾਜਿਆ ਹੋਇਆ ਖਾਲਸਾ ਦੂਰੋਂ ਹੀ ਵੱਖਰੀ ਦਿਖ ਦਿੰਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਵੱਡਾ ਇਨਕਲਾਬ ਇਹ ਲਿਆਂਦਾ ਕਿ ਜਿਹੜਾ ਮੁਰਦਿਆਂ ਜੀਆਂ ਵਿੱਚ ਜਾਨ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਤੋਂ ਬਾਅਦ ਸਮੇਂ ਨੇ ਕਰਵਟ ਬਦਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 80,000 ਦੇ ਇਕੱਠ ਵਿੱਚੋਂ ਖਾਲਸਾ ਪੰਥ ਦੀ ਚੋਣ ਕੀਤੀ ਪੰਜਾਂ ਦੀ ਚੋਣ ਹੋਈ ਫਿਰ ਉਸ ਖਾਲਸਾ ਪੰਥ ਨੂੰ ਪੰਜਾਂ ਕੋਲੋਂ ਆਪ ਅੰਮ੍ਰਿਤ ਛਕਿਆ ਤੇ ਆਪਣੀ ਮੁਬਾਰਕ ਜ਼ਬਾਨ ਤੋਂ ਅਨੇਕਾਂ ਸ਼ਬਦ ਕਹਿ ਕੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੂੰ ਕਰੂੰ ਨਿਵਾਸ ਗੁਰੂ ਕਾ ਸਾਜਿਆ ਨਵਾਜਿਆ ਹੋਇਆ ਖਾਲਸਾ ਪਰ ਇਹ ਸਮੇਂ ਦੀ ਹਕੂਮਤ ਨੂੰ ਇਹ ਚੰਗਾ ਨਾ ਲੱਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਵੀ ਦੇ ਤਾ ਉਹ ਵੀ ਸਤਿਗੁਰਾਂ ਦੇ ਖਿਲਾਫ਼ ਹੋ ਗਏ ਬਾਈ ਧਾਰ ਦੇ ਪਹਾੜੀ ਰਾਜੇ ਹਿੰਦੂ ਰਾਜੇ ਸਾਰੇ ਖਿਲਾਫ਼ ਹੋ ਗਏ ਔਰੰਗਜ਼ੇਬ ਦੀਆਂ ਕੁੱਲ ਫੌਜਾਂ ਔਰੰਗਜ਼ੇਬ ਨੂੰ ਪਤਾ ਲੱਗਾ कि केसगढ़ के मैदान विच एक खालसा पंथ साजिया गया है। जेड़े लोग साडे सामने सिर उठा के नहीं सन तुरदे उन्हां नूं गुरु गोबिंद सिंह ने बराबर का हक दिता है, घोड़ा सवारी करन दी आग्या दे दिती है, दस्तार बनन दी आग्या दे दिती है, पर उन्हूं यह सच पसंद नहीं सी। वो सोचता है कि किन्नी तो किन्नी छेती हो सके इस खालसा पंथ नूं मैं खत्म करना है। उन्हें अपने चोणवे जरनैल मन्ने परमन्ने कोल सिपाही सदे हन, पर भारी एक दरबार किया, कह लगे कोई सुरमा उठे मनो भाम की फौज लवे, जंगी साजो समान लवे, जागीर दिती जाएगी, माया उहदे नां लाई जाएगी, कोई कमी नहीं रहेगी। पर काम यह है आ जिहड़ा नवा नवा खालसा पंथ साजिया, जिहड़ियां धुमां पईआं हन, जिहदा रौला पै रहा है, इहदियां जड़ां उखाड़ के खारे समुद्र विच जिहड़ा सुट देवे उहनूं कोई जागीर दी धन दौलत की कोई कमी नहीं रहण देवांगा। यह लालच एक जरनैल दे हिरदे विच वस गया, वह माया मोहन के जाल च फस गया। उहने उठ के बादशाह नूं औरंगजेब नूं सजदा किया कि बादशाह सलामत यह ड्यूटी मेरी ला दिओ, मैं खालसा पंथ नूं खत्म करके जिन्हें साजिया उहनूं गिरफ्तार करके तुहाडे करांगा दरबार पेश। औरंगजेब बादशाह नूं बड़े सत्कार नाल उहने सीस झुकाया, औरंगजेब ने उहदी कंड ते थापड़ा दिता। मन भौंदी फौज लै के गुरु गोबिंद सिंह महाराज नूं गिरफ्तार करन वास्ते, आनंदपुर नूं ढाउण वास्ते जिस कदर दिल्लियों तैयारी कर लगा जी, उस वेले दा नक्शा ज्ञानी गुरविंदर सिंह, कुलबीर सिंह, ज्ञानी काबल सिंह जी उस वेले दे नक्शे नूं जो औरंगजेब की आग्या नाल मिर्जा सैर बेग ला के धौंसे दे चोट दिल्लियों आनंदपुर नूं रवाना, इउं हो तुरिया।

ਫਰਸ਼ ਕਿਸੇ ਹੱਥ ਚਮਕਦੀ ਚੰਦ ਵਾਂਗ ਸਵਾਈ ਫਰਸ਼ ਕਿਸੇ ਹੱਥ ਚਮਕਦੀ ਚੰਦ ਵਾਂਗ ਸਵਾਈ ਉਹ ਨਾ ਤੀਰ ਪਏ ਵਿੱਚ ਪੱਥਿਆਂ ਕਿਉਂ ਪਾਣ ਚੜਾਈ।

0: पेटाई भानीपुरिया नांदनू कर तोर पेटाई।
1: ਉਹਨਾਂ ਰੋਹ ਵਿੱਚ ਮਾਂਜੇ ਰੇਕਲੇ ਕਰ ਲਈ ਸਫਾਈ, ਉਹਨਾਂ ਤੇਗਾਂ ਲਈਆਂ ਭੁੱਖੀਆਂ ਬਣ ਕੇ ਉਤਸ਼ਾਹੀ, ਉਹਨਾਂ ਲਈਆਂ ਚੁੱਕ ਦੁਨਾਲੀਆਂ ਜੋ ਨਿਰੀ ਤਬਾਹੀ, ਥਰ ਥਰ ਕੰਬੇ ਜਿਨ੍ਹਾਂ ਤੋਂ ਕਿਲਿਆਂ ਦੀ ਬਾਹੀ, ਉਹ ਨੇਜੇ ਤਾਂ ਉਛਾਲਦੇ ਫੜਵਾਹੋ ਦਾਹੀ, ਉਹ ਤੁਰਪੇ ਪੂਰੀ ਆਨੰਦ ਨੂੰ ਇਉਂ ਕਰਕੇ ਧਾਈ। ਮਿਰਜ਼ਾ ਸੈਦ ਬੇਗ 10,000 ਫੌਜ ਦਾ ਸਿਪਾ ਸੁਲਾਰ ਬਣਿਆ, ਮਾਰੋ ਮਾਰ ਪੁਕਾਰਦਾ ਹੋਇਆ ਜ਼ਾਲੀ ਦੇ ਲਾਉਂਦਾ ਹੋਇਆ ਨਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਆ ਰਹੇ ਹੈ। ਜਦੋਂ ਦਿੱਲੀਓਂ ਤੁਰਿਆ ਉਦੋਂ ਹੀ ਸੂਬਾ ਇੱਕੇ ਦੇ ਅੱਗੇ ਤੁਰ ਪਿਆ। ਉਹਨੇ ਆਣ ਕੇ ਪਾਤਸ਼ਾਹ ਨੂੰ ਖਬਰ ਦੇ ਦਿੱਤੀ ਕਿ ਮਹਾਰਾਜ, ਔਰੰਗਜ਼ੇਬ ਦਾ ਭੇਜਿਆ ਹੋਇਆ ਜਰਨੈਲ ਮਿਰਜ਼ਾ ਸੈਦ ਬੇਗ 10,000 ਫੌਜ ਦਾ ਸਿਪਾ ਸਲਾਰ ਬਣਿਆ ਤੁਹਾਨੂੰ ਗ੍ਰਿਫ਼ਤਾਰ ਕਰਨ ਵਾਸਤੇ ਆ ਰਿਹਾ, ਆਨੰਦਾਲੀਪੁਰੀ ਨੂੰ ਢਾਉਣ ਵਾਸਤੇ ਆ ਰਿਹਾ। ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ ਜੀ, ਸਦਕੇ ਆ ਰਿਹਾ ਤੇ ਆਵੇ, ਜੇ ਤੇ ਕੋਈ ਵਧੀਕੀ ਕਰੇਗਾ ਫਿਰ ਉਹਦਾ ਜਵਾਬ ਵੀ ਦਿੱਤਾ ਜਾਵੇਗਾ। ਇਹਨੇ ਆਨੰਦਪੁਰ ਤੋਂ ਥੋੜ੍ਹੀ ਦੂਰ ਇੱਕ ਮੈਦਾਨ ਹੈ ਕੁਲੇਰ ਦਾ, ਉਹਦੇ ਵਿੱਚ ਆਣ ਕੇ ਉਤਾਰਾ ਕਰ ਦਿੱਤਾ। ਸੋਚਦਾ ਆਪਣੇ ਮਨ ਵਿੱਚ ਕਿ ਮੇਰੇ ਆਉਣ ਦਾ ਤੇ ਪਤਾ ਗੁਰੂ ਨੂੰ ਲੱਗ ਚੁੱਕਾ, ਪਰ ਉਹ ਮੇਰੇ ਕੋਲੋਂ ਡਰਦੇ ਚੁੱਪ ਹਨ, ਤੇ ਸਤਿਗੁਰੂ ਨੂੰ ਪਤਾ ਤੇ ਲੱਗ ਗਿਆ ਪਰ ਉਹ ਚੁੱਪ, ਡਰਦੇ ਚੁੱਪ ਨੇ। ਚੁੱਪ ਇਸ ਕਰਕੇ ਹਨ ਵੀ ਜੇ ਵਧੀਕੀ ਕੋਈ ਕਰੇਗਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਕਿ ਭੈਂਕਾ ਹੂੰ ਕੋ ਦੇਤਨਾ ਨਹਿ ਪੈਮਾਨ ਧਿਆਨ, ਵਾਰ ਕਿਸੇ ਤੇ ਕਰਨਾ ਨਹੀਂ ਤੇ ਉਧਾਰ ਕਿਸੇ ਦਾ ਰੱਖਣਾ ਨਹੀਂ। ਵਧੀਕੀ ਕਰੇਗਾ ਜਵਾਬ ਦਿੱਤਾ ਜਾਵੇਗਾ। ਉਹ ਆਪਣੇ ਮਨ ਸੋਚਦਾ ਮੇਰਾ ਆਉਣ ਦਾ ਪਤਾ ਲੱਗ ਗਿਆ, ਮੇਰੇ ਕੋਲ ਡਰਦੇ ਚੁੱਪ ਹਨ। ਇੱਕ ਰਾਤ ਬੀਤੀ, ਅਗਲਾ ਦਿਨ ਚੜ੍ਹ ਆਇਆ, ਉਹਨੇ ਫੌਜ ਦੀ ਤਿਆਰੀ ਕਰਾਉਣੀ ਸ਼ੁਰੂ ਕਰ ਦਿੱਤੀ। ਜੰਗ ਦਾ ਨਾਦ ਵੱਜ ਗਿਆ, ਬਿਗਲ ਵੱਜਿਆ, ਸੂਹੇ ਨੇ ਫਿਰ ਖਬਰ ਦਿੱਤੀ ਕਿ ਮਹਾਰਾਜ ਉਧਰ ਤੇ ਜੰਗ ਦੀ ਤਿਆਰੀ ਹੈ। ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨੀ, ਤਿਆਰੀ ਹੈ ਤੇ ਫਿਰ ਕੋਈ ਗੱਲ ਨੀ, ਜੇ ਜੰਗ ਦੀ ਤਿਆਰੀ ਹੈ ਤੇ ਇਧਰੋਂ ਵੀ ਤਿਆਰੀ, ਜੰਗ ਹੋਵੇਗਾ, ਅਵਸ਼ ਹੋਵੇਗਾ। ਆਪ ਜੈਸੀ ਸੰਗਤ ਬੈਠੀ ਹੈ, ਕਹਿਣ ਲੱਗੇ ਮਹਾਰਾਜ ਉਹਦੀ ਫੌਜ ਵਿੱਚ ਤੇ ਜਵਾਨ ਹੀ ਬੜੇ, ਕੱਲਾ ਕੱਲਾ ਜਵਾਨ 100-100 ਤੇ ਭਾਰੂ ਹੈ, ਸਾਬਤ ਸਾਬਤ ਉਹ ਦੁੰਬਾ ਛੱਕ ਜਾਣ ਵਾਲੇ। ਕਹਿਣ ਲੱਗੇ ਫਿਰ ਕੀ ਹੋਇਆ? ਸਤਿਗੁਰੂ ਕਹਿਣ ਲੱਗੇ, ਜਮਨ ਕੇ ਬਹੁ ਸਹੰਸਰ ਨਹੀਂ, ਮੁਖ ਚਾਰ ਨਾ ਨੈਣ ਹਜ਼ਾਰ ਨਹੀਂ, ਨਹੀਂ ਸਾਰ ਕਿ ਉਨਕੇ ਸਰੀਰ ਬਣੇ, ਕਾਠੀ ਕੀ ਤੇਰੀ ਤਲਵਾਰ ਨਹੀਂ, ਨਹੀਂ ਬਲ ਸੇ ਅਧਿਕ ਹੈ ਤੁਮਸੇ ਵੋ ਸਿੰਘ ਨਹੀਂ, ਤੁਮ ਸਿਆਰ ਨਹੀਂ, ਤੁਮ ਸਿੱਖ ਹੋ ਸਤਿਗੁਰ ਨਾਨਕ ਕੇ, ਕੋਈ ਜਨਮ ਕੋ ਦੇਤ ਪਛਾਰ ਨਹੀਂ। ਕਹਿਣਗੇ ਫਿਰ ਕੀ ਹੋਇਆ? ਉਹਨਾਂ ਦੇ ਸਰੀਰ ਕਦੇ ਬੱਜਰ ਦੀਆਂ ਦੇਹਾਂ ਨਹੀਂ, ਲੋਹੇ ਦੇ ਨਹੀਂ ਬਣੇ ਹਨ, ਜਾਂ ਉਹਨਾਂ ਦੀਆਂ ਚਾਰ ਚਾਰ ਅੱਖਾਂ ਨਹੀਂ ਹਨ, ਤੇ ਨਾ ਹੀ ਤੁਹਾਡੀ ਤਲਵਾਰ ਲੱਕੜ ਦੀ ਹੈ। ਇਹ ਹਾਰ ਜੇ ਤੁਸੀਂ ਵਾਹਿਗੁਰੂ ਦੇ ਹੱਥ ਵਿੱਚ ਹੈ, ਹਾਰ ਜਾਣੇ ਦਾ ਨਾਂ ਹਾਰ ਨਹੀਂ, ਹਾਰ ਮੰਨਣ ਦਾ ਨਾਂ ਹਾਰ ਹੈ। ਗੁਰੂ ਨਾਨਕ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਉਹਦਾ ਮੁਕਾਬਲਾ ਵਸ਼ ਹੋਵੇਗਾ। ਪਰ ਦੂਜੇ ਬੰਨੇ ਤਿਆਰੀ ਹੋ ਰਹੀ ਹੈ, ਸੰਗਤ ਆਪ ਜੈਸੀ ਬੈਠੀ, ਸਤਿਗੁਰਾਂ ਨਜ਼ਰ ਦੜਾਈ, ਨਜ਼ਰ ਜਾ ਕੇ ਟਿਕੀ ਇੱਕ ਸਿੰਘ ਉੱਤੇ ਜਿਹਦਾ ਨਾਂ ਹੈ ਭਾਈ ਦੇਸਾ ਸਿੰਘ ਜੀ। ਆਵਾਜ਼ ਮਾਰੀ, ਦੇਸਾ ਸਿੰਘ ਜੀ ਮਹਾਰਾਜ, ਮਿਰਜ਼ਾ ਸੈਦ ਬੇਗ ਦਾ ਮੁਕਾਬਲਾ ਕਰਨਾ ਸਾ, ਸੁਣਿਆ ਚੜ੍ਹਾਈ ਕਰਕੇ ਆਇਆ। ਤੇ ਸਤਿਗੁਰ ਭਾਈ ਦੇਸਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮੁਕਾਬਲਾ ਮੈਂ ਤੇ ਕਰਨਾ ਨਹੀਂ, ਮੁਕਾਬਲਾ ਤੇ ਕਰਾਉਣਾ ਤੁਸੀਂ, ਅਸੀਂ ਕਾਠ ਦੀਆਂ ਪੁਤਲੀਆਂ ਹਾਂ, ਡੋਰੀ ਤੁਹਾਡੇ ਹੱਥ ਵਿੱਚ ਹੈ, ਜਿਵੇਂ ਤੁਸੀਂ ਹੁਕਮ ਕਰੋਗੇ ਅਸੀਂ ਤਿਆਰ ਬਰ ਤਿਆਰ ਹਾਂ। ਕਹਿਣ ਲੱਗੇ ਮਿਰਜ਼ਾ ਸੈਦ ਬੇਗ 10,000 ਫੌਜ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਤੁਹਾਡੀ ਮਿਹਰ ਦੀ ਨਜ਼ਰ ਹੋਵੇ, ਇਹ ਸਾਰੇ ਹੀ ਸੈਦ ਬੇਗ ਹੋਣ, ਆਨੰਦਪੁਰ ਦੀਆਂ ਕੰਧਾਂ ਤੱਕ ਵੀ ਨਹੀਂ ਪਹੁੰਚਣ ਦੇਵਾਂ, ਕਿਰਪਾ ਤੇ ਤੁਸਾਂ ਕਰਨੀ ਹੈ ਨਾ। ਦੀਨ ਦੁਨੀਆਂ ਦੇ ਮਾਲਕ ਦੇ ਕੋਲ ਭਾਈ ਦੇਸਾ ਸਿੰਘ ਜੀ ਖੜੇ ਹਨ, 94 ਸਿੰਘਾਂ ਦਾ ਨਾਲ ਜਥਾ ਲਿਆ। ਭਾਈ ਦੇਸਾ ਸਿੰਘ ਜੀ ਦੀਨ ਦੁਨੀਆਂ ਦੇ ਮਾਲਕ ਕੋਲ ਲੈ ਕੇ ਆ ਗਿਆ, ਆਪਣੇ ਘੋੜੇ ਦੇ ਹੋ ਕੇ ਸਵਾਰ ਸਤ ਸ੍ਰੀ ਅਕਾਲ ਦੇ ਜੈਕਾਰੇ ਛੜਦੇ ਮੈਦਾਨੇ ਜੰਗ ਵਿੱਚ ਗੂੰਜੇ ਹਨ, ਜੂਝੇ ਹਨ, ਦੋਵੇਂ ਪਾਸਿਆਂ ਤੋਂ ਲੜਾਈ ਦੂਬ ਦੂਬ ਆਰੰਭ ਹੈ। ਸੂਰਮੇ ਛਾਤੀ ਵਿੱਚ ਤੀਰ ਮਾਰਦੇ ਨੇ, ਛਾਤੀ ਵਿੱਚ ਹੀ ਖਾਂਦੇ ਹਨ। ਲੜਦੇ ਲੜਦੇ ਮਿਰਜ਼ਾ ਸਾਹਿਬ ਭਾਈ ਦੇਸਾ ਸਿੰਘ ਦੀ ਨਜ਼ਰ ਆ ਸਾਹਮਣੇ ਪਠਾਨ ਲੋਹੇ ਦੀ ਸੰਜੋਅ ਵਿੱਚ ਮੜਿਆ ਹੋਇਆ ਭਾਈ ਮਿਰਜ਼ਾ ਸਾਹਿਬ ਵੇਖ ਨਜ਼ਰੇ ਪੈ ਗਿਆ ਭਾਈ ਦੇਸਾ ਸਿੰਘ ਜੀ ਦੀ। ਭਾਈ ਦੇਸਾ ਸਿੰਘ ਨੇ ਪੱਥੇ ਵਿੱਚ ਪਏ ਹੋਏ ਤੀਰ ਆਪਣੇ ਡੰਗ ਸਵਾਰੇ, ਉਹਦੀ ਤੇਗ ਉੱਛੜ ਕੇ ਮਿਆਨੋਂ ਬਾਹਰ ਆਈ। ਦੋ ਧਾਰੇ ਖੰਡੇ ਨੇ ਬੁੱਲਾਂ ਤੇ ਫੇਰੀ ਜਵਾਨ, ਮਰਦ ਨੇ ਖਿੱਚ ਕੇ ਘੋੜੇ ਦੀਆਂ ਵਾਗਾਂ ਲਾ ਕੇ ਅੱਡੀ। ਮਿਰਜ਼ਾ ਸਾਹਿਬ ਦੇ ਜਿਵੇਂ ਸਾਹਮਣੇ ਜਾਂਦੇ ਨੇ, ਉਸ ਵੇਲੇ ਦਾ ਵੇਰਵਾ ਵੀਰ ਰਸਤੀ ਵਾਰ ਢੱਡ ਜਿਦਾਂ ਛੋਦਾ ਹੀ

ਮੈਨੂੰ ਜਾਪਦਾ ਹੈ ਕਾਲ ਨੇ ਪਰੇੜ ਕੇ ਮੈਨੂੰ ਜਾਪਦਾ ਹੈ ਕਾਲ ਨੇ ਪਰੇੜ ਕੇ ਮੇਰੀ ਤੇਗ ਹੇਠਾਂ ਦਿੱਤਾ ਤੈਨੂੰ ਡਾ ਜਾ ਵੇੜਾ ਜੇ ਭੱਜ ਜਾ ਮੈਦਾਨ ਚੋਂ ਜਾ ਵੇੜਾ।

0: ਫਨ ਗੱਜਦਾ ਕਲੇਰ ਦੇ ਮੈਦਾਨ ਚ ਫਨ ਗੱਜਦਾ ਕਲੇਰ ਦੇ ਮੈਦਾਨ ਚ ਹਾਏ ਸ਼ੇਰ ਗੁਰਾਂ ਦਾ ਮੁੱਛਾਂ ਨੂੰ ਦੇ ਕੇ ਤਾ ਯਾਦ ਰਹਿੰਦੀਆਂ ਰਹਿੰਦੀਆਂ ਹੋ ਯੋਧਿਆ ਤੇਰੀਆਂ ਹਾਂਜੀ ਹਾਂ ਅਵਾਰਾ ਤੁਰੀਆਂ ਜਾ
1: ਇਤਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਨਿਯਤ ਕੀਤਾ ਸਮਾਂ ਸਮਾਪਤ ਹੈ ਕੀਰਤਨ ਦਾ ਤੁਸਾਂ ਸਾਰਿਆਂ ਸਤਿਕਾਰ ਕੀਤਾ ਬੇਅੰਤ ਮੈਂ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਾਂ ਹਰਮਦਾਨ ਫਤਿਹ ਬਖਸ਼ਿਸ਼ ਕਰਨ ਜੀ ਚੱਲ ਰਹੀ ਇਤਿਹਾਸ ਦੀ ਲੜੀ ਨੂੰ ਕੱਲ੍ਹ ਇੱਥੋਂ ਫਿਰ ਅਗੇਰੇ ਤੋਰਨ ਦੀ ਕੋਸ਼ਿਸ਼ ਕਰਾਂਗੇ ਜੀ ਹੋਈਆਂ ਭੁੱਲਾਂ ਦੀ ਖੇਮਾ ਗੁਰੂ ਘਰ ਦੇ ਕੀਰਤਨੀ ਸਿੰਘ ਵੀਰ ਜਗਦੀਪ ਸਿੰਘ ਜੀ ਸਮੇਤ ਜਥੇ ਪਹੁੰਚ ਚੁੱਕੇ ਹਨ ਉਹਨਾਂ ਨੇ ਹੁਣ ਕੀਰਤਨ ਦੀ ਹਾਜ਼ਰੀ ਭਰਨੀ ਹੈ ਆਓ ਸਾਰੀਆਂ ਸੰਗਤਾਂ ਕੀਰਤਨ ਸਰਵਣ ਕਰਕੇ ਸਵਾਸਾਂ ਰੂਪੀ ਜੀਵਨ ਨੂੰ ਸਫਲਿਆ ਕਰੀਏ ਜੀ ਕੱਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਕੀਰਤਨ ਸਰਵਣ ਕਰੋ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ ਹੋਈਆਂ ਭੁੱਲਾਂ ਦੀ ਖਿਮਾ ਆਗਿਆ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ ਫਤਿਹਗੜ੍ਹ ਸਾਹਿਬ ਦੇ ਰਾਗੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਰਾਮਦਾਸ ਗੁਰਜਨ ਸਰਿਆਤ ਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਗੁਰਜੀਤ ਸਿੰਘ ਜੀ ਬੈਂਕਾ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੰਗਤ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ ਪਾਠ ਬੋਧ ਸਮਾਗਮ ਆਰੰਭ ਹੋਏ ਹਨ, ਜਿਨ੍ਹਾਂ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ। ਔਰ ਇਸੇ ਦਿਨ 16 ਅਗਸਤ ਨੂੰ ਹੀ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ। ਨਾਲ ਹੀ ਬੇਨਤੀ ਹੈ ਕਿ ਪਿਛਲੇ ਦਿਨੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਸਹਾਇਕ ਕੀਰਤਨੀਏ, ਉਹਨਾਂ ਦੇ ਸਾਥੀ ਭਾਈ ਸਤਨਾਮ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸੰਬੰਧ ਵਿੱਚ ਕੱਲ੍ਹ ਪਰਿਵਾਰ ਦੀ ਸਹਾਇਤਾ ਲਈ ਮਾਇਆਵੀ ਸੰਗਤ ਪਾਸੋਂ ਇਕੱਤਰ ਕੀਤੀ ਗਈ ਹੈ। ਹੋਰ ਵੀ ਕਿਸੇ ਨੇ ਉਹਨਾਂ ਦੇ ਪਰਿਵਾਰ ਲਈ ਮਾਇਆ ਦਾ ਯੋਗਦਾਨ ਪਾਉਣਾ ਹੋਵੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਆਪਣੀ ਮਾਇਆ ਦਾ ਹਿੱਸਾ ਪਾ ਸਕਦੇ ਹੋ। ਸੋ ਆਓ ਹੁਣ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ।

ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੂਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖੜਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ

ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ।

ਪਿਆਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ।

ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰ ਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ।

ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ।

ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ।

ਕੀਆ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੁਮ ਮਾਤ ਪਿਤਾ।

ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਵਿਚਾਰਾਂ ਕਰਦੇ ਹਾਂ, ਢਾਡੀ ਵਾਰਾਂ ਗਾਇਨ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ

ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦਾ ਦਾਨ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ।

ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ